0: world of difference. You're with SBS Punjabi on mobile, online and on radio.
1: Tusi SBS Punjabi naal mobile, online ate radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 11 ਜੂਨ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਦੇ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ। ਪਹਿਲੀ ਰਿਪੋਰਟ ਵਿੱਚ ਗੱਲ ਕਰਾਂਗੇ ਟੈਕਸ ਟਾਈਮ ਦੀ, ਕਿਉਂਕਿ ਆ ਚੁੱਕਿਆ ਹੈ ਜੀ ਐਂਡ ਆਫ ਫਾਈਨੈਂਸ਼ੀਅਲ ਈਅਰ 2025-2026। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਹਾਈਪਰ ਟੈਂਸ਼ਨ ਬਾਰੇ, ਕੇਸ ਦੇ ਕਾਰਨ ਕੀ ਨੇ, ਪਛਾਣ ਦੇ ਤਰੀਕੇ ਕੀ ਹਨ ਅਤੇ ਕੀ ਇਲਾਜ ਹੈ ਇਹ ਦੱਸਾਂਗੇ। ਫਿਰ ਇਸ ਤੋਂ ਬਾਅਦ ਚਰਚਾ ਕਰਾਂਗੇ ਆਸਟ੍ਰੇਲੀਆ ਵਿੱਚ ਦੁਬਾਰਾ ਤੋਂ ਈਵੀਜ਼ ਦੀ ਵਧਦੀ ਲੋਕਪ੍ਰਿਯਤਾ ਬਾਰੇ, ਯਾਨੀ ਕਿ ਇਲੈਕਟ੍ਰਿਕ ਵਹੀਕਲਸ। ਰਿਪੋਰਟ

ਜਾਣਾਂਗੇ ਈਵੀ ਦੀ ਕੀਮਤ, ਬਚਤ, ਚਾਰਜਿੰਗ, ਰੇਂਜ ਅਤੇ ਸੈਕਿੰਡ ਹੈਂਡ ਮਾਰਕੀਟ ਨਾਲ ਜੁੜੀਆਂ ਅਹਿਮ ਗੱਲਾਂ। ਨਾਲ ਦੀ ਨਾਲ ਸ਼ੋਅ ਵਿੱਚ ਚਲਾਵਾਂਗੇ ਪੰਜਾਬੀ ਗਾਣੇ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 11 ਜੂਨ 2026 ਦਿਨ ਵੀਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਮੱਧ ਪੂਰਬ ਦੇ ਵਿਚ ਦੁਬਾਰਾ ਸ਼ੁਰੂ ਹੋਈ ਜੰਗ ਦੇ ਮੱਦੇਨਜ਼ਰ ਫਿਊਲ ਐਕਸਾਈਜ਼ ਯਾਨੀ ਤੇਲ ਟੈਕਸ ਦੇ ਵਿਚ ਦਿੱਤੀ ਗਈ ਕਟੌਤੀ ਨੂੰ ਜਾਰੀ ਰੱਖਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। 26.3 ਸੈਂਟ ਪ੍ਰਤੀ ਲੀਟਰ ਦੀ ਇਹ ਕਟੌਤੀ ਇਸ ਮਹੀਨੇ ਦੇ ਅੰਤ ਵਿਚ ਖਤਮ ਹੋਣ ਵਾਲੀ ਹੈ। ਮਿਸਟਰ ਐਲਬਨੀਜ਼ੀ ਨੇ ਕਿਹਾ ਕਿ ਉਹ ਮੱਧ ਪੂਰਬ ਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹਨ ਅਤੇ ਉਨ੍ਹਾਂ ਨੇ ਮਨੁੱਖੀ ਪ੍ਰਭਾਵਾਂ ਅਤੇ ਵਿਸ਼ਵ ਵਿਆਪਕ ਆਰਥਿਕ ਅਸਰਾਂ ਕਰਕੇ ਤਣਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਸਟ੍ਰੇਲੀਆ ਲਈ ਹੋਰ ਤੇਲ ਸੁਰੱਖਿਅਤ ਕਰਨ ਦੇ ਯਤਨ ਜਾਰੀ ਰੱਖੇਗੀ ਅਤੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਤੱਕ ਦੇਸ਼ ਦੇ ਵਿਚ ਤੇਲ ਦੇ ਭੰਡਾਰ ਕਾਫ਼ੀ ਵੱਧ ਚੁੱਕੇ ਨੇ।
1: Issues which are there at the moment, the price of fuel has decreased substantially from where it was. It's had an impact. It's decreased by much more than the 32 cents that between the Commonwealth and the GST adjustment means, by much more than that, and that has made a difference. We're very conscious about the pressures that are on people.
0: ਨੈਸ਼ਨਲ ਪਾਰਟੀ ਦੀ ਸੈਨੇਟਰ ਬ੍ਰਿਜਿਟ ਮਕੈਂਜ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕੋਅਲੀਸ਼ਨ ਵੱਲੋਂ ਵਨ ਨੇਸ਼ਨ ਨਾਲ ਮਿਲ ਕੇ ਸੀਟਾਂ ਵੰਡਣ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਲੇਬਰ ਪਾਰਟੀ ਤੋਂ ਸੀਟਾਂ ਜਿੱਤੀਆਂ ਜਾ ਸਕਣ। ਲਿਬਰਲ ਪਾਰਟੀ ਦੇ ਫਰੰਟ ਬੈਂਚਰ ਟੋਨੀ ਪਾਸਿਨ ਨੇ ਦ ਆਸਟ੍ਰੇਲੀਅਨ ਅਖਬਾਰ ਨੂੰ ਦੱਸਿਆ ਸੀ ਕਿ ਪਾਰਟੀ ਵਨ ਨੇਸ਼ਨ ਨਾਲ ਮਿਲ ਕੇ ਕੰਮ ਕਰ ਸਕਦੀ ਹੈ ਤਾਂ ਜੋ ਦੋਵੇਂ ਪਾਰਟੀਆਂ ਵੱਖ ਵੱਖ ਤੌਰ ਤੇ ਉਨ੍ਹਾਂ ਸੀਟਾਂ ਨੂੰ ਨਿਸ਼ਾਨਾ ਬਣਾ ਸਕਣ ਜਿੱਥੇ ਉਨ੍ਹਾਂ ਦੇ ਲੇਬਰ ਪਾਰਟੀ ਤੋਂ ਜਿੱਤਣ ਦੇ ਆਸਾਰ ਹਨ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਵੀ ਇਸ ਤਰ੍ਹਾਂ ਦੇ ਕਿਸੇ ਨਾਨ ਕੰਪੀਟ ਐਗਰੀਮੈਂਟ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਚੈਨਲ 9 ਦੇ ਦ ਟੂਡੇ ਸ਼ੋਅ ਤੇ ਗੱਲਬਾਤ ਕਰਦਿਆਂ ਸੈਨੇਟਰ ਮਕੈਂਜ਼ੀ ਨੇ ਸਾਫ਼ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ। NSW ਪੁਲਿਸ ਕਮਿਸ਼ਨਰ ਮੈਲ ਲੈਨਿਓਨ ਨੇ ਪੁਲਿਸ ਬਲ ਦੀ ਸੁਤੰਤਰ ਸਭਿਆਚਾਰ ਸਮੀਖਿਆ ਦੀਆਂ ਸਾਰੀਆਂ 29 ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਰਿਪੋਰਟ ਵਿਚ ਪਾਇਆ ਗਿਆ ਕਿ NSW ਪੁਲਿਸ ਦੇ ਵਿਚ ਧੱਕੇਸ਼ਾਹੀ, ਵਿਤਕਰਾ ਅਤੇ ਜਿਨਸੀ ਸ਼ੋਸ਼ਣ ਅਸਵੀਕਾਰਯੋਗ ਪੱਧਰ ਤੱਕ ਹੋ ਰਿਹਾ ਹੈ। ਇਹ ਸਮੀਖਿਆ ਸਾਬਕਾ ਕਮਿਸ਼ਨਰ ਕੈਰਨ ਵੈਬ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ 5,000 ਤੋਂ ਵੱਧ ਕਰਮਚਾਰੀਆਂ ਵਿਚੋਂ 30% ਤੋਂ ਵੱਧ ਲੋਕਾਂ ਨਾਲ ਪਿਛਲੇ 5 ਸਾਲਾਂ ਦੌਰਾਨ ਕੰਮ ਵਾਲੀ ਥਾਂ ਤੇ ਧੱਕੇਸ਼ਾਹੀ ਯਾਨੀ ਬੁਲਿੰਗ ਹੋਈ ਸੀ। ਕਮਿਸ਼ਨਰ ਲੈਨਿਓਨ ਦਾ ਕਹਿਣਾ ਹੈ ਕਿ ਹੁਣ ਹਾਲਾਤ ਬਦਲਣ ਦੀ ਲੋੜ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੈਦ ਦਾ ਕਹਿਣਾ ਹੈ ਕਿ ਇਰਾਨ ਤੇ ਹਮਲਿਆਂ ਦੀ ਯੋਜਨਾਬੱਧ ਮੁੜ ਸ਼ੁਰੂਆਤ ਅਜਿਹੇ ਸਮਝੌਤੇ ਨੂੰ ਸੁਰੱਖਿਅਤ ਕਰਨ ਬਾਰੇ ਹੈ ਜੋ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਉਮੀਦਾਂ ਤੇ ਖਰਾ ਉਤਰੇ। ਉਨ੍ਹਾਂ ਨੇ ਕਿਹਾ ਕਿ ਫੌਜ ਇਰਾਨ ਉੱਤੇ ਸਖ਼ਤ ਹਮਲੇ ਕਰੇਗੀ, ਜਦਕਿ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਹਮਲੇ ਉਸ ਕਾਰਵਾਈ ਦਾ ਵਧੇਰੇ ਬਦਲਾ ਹਨ ਜਿਸ ਵਿਚ ਉਨ੍ਹਾਂ ਦੇ ਅਨੁਸਾਰ ਇਰਾਨ ਵੱਲੋਂ ਇਕ ਫੌਜੀ ਹੈਲੀਕਾਪਟਰ ਨੂੰ ਗਿਰਾਇਆ ਗਿਆ ਸੀ। ਪੀਟ ਹੈਗਸੈਦ ਨੇ ਇਹ ਵੀ ਕਿਹਾ ਕਿ ਹਮਲੇ ਅਮਰੀਕਾ ਦੀ ਕੂਟਨੀਤਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਨੇ।
2: Iran has a chance to make a good deal, a great deal, to codify what they said they've been willing to do, and they haven't been willing to do it. So, as President Trump said, they've been tapping. You can see when someone's trying to tap on a deal. Instead, they're going to have tap bombs dropping on key facilities in Iran from the United States of America. And that's not because we want to restart anything we don't have to restart. It's because the War Department is prepared to set the terms to ensure that we get the kind of deal President Trump expects.
0: ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਜਲ ਸੈਸ ਖਤਮ ਕਰਨ ਦੀ ਤਿਆਰੀ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਜਲ ਸੈਸ ਦੀ ਮਾਫ਼ੀ ਦਾ ਖਾਕਾ ਤਿਆਰ ਕਰਨ ਲਈ ਕਿਹਾ ਹੈ। ਪਹਿਲੇ ਪੜਾਅ ਦੇ ਵਿਚ ਖਾੜੇ ਤੇ ਰਜਵਾਹੇ ਬਹਾਲ ਕੀਤੇ ਗਏ ਨੇ ਅਤੇ ਦੂਜੇ ਪੜਾਅ ਤੇ ਜ਼ਮੀਨੀ ਪਾਣੀ ਦੀ ਬਚਤ ਦੇ ਮੱਦੇਨਜ਼ਰ ਨਹਿਰੀ ਪਾਣੀ ਨੂੰ ਹਰ ਖੇਤ ਵਿਚ ਪੁੱਜਦਾ ਕਰਨ ਲਈ ਜਲ ਸੈਸ ਖਤਮ ਕਰਨ ਦੀ ਯੋਜਨਾ ਹੈ। ਵੈਸੇ ਵੀ ਇਸ ਵੇਲੇ ਕਿਸਾਨ ਜਲ ਸੈਸ ਨਹੀਂ ਦੇ ਰਹੇ ਨੇ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਇਕ ਮੀਟਿੰਗ ਦੇ ਵਿਚ ਜਲ ਸੈਸ ਦੀ ਮਾਫ਼ੀ ਬਾਰੇ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ਦੀ ਵਰਤੋਂ ਲਈ ਤਾਂ ਸਰਕਾਰ ਬਿਜਲੀ ਸਬਸਿਡੀ ਦੇ ਰਹੀ ਹੈ, ਪਰ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਕਿਸਾਨਾਂ ਤੋਂ ਜਲ ਸੈਸ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਪ੍ਰਤੀ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਲ ਸੈਸ ਦੀ ਮਾਫ਼ੀ ਬਾਰੇ ਸਕੀਮ ਤਿਆਰ ਕੀਤੀ ਜਾਵੇ। ਜਲ ਸਰੋਤ ਵਿਭਾਗ ਨੇ ਇਸ ਬਾਰੇ ਮੁੱਖ ਮੰਤਰੀ ਨੂੰ ਵੇਰਵੇ ਭੇਜ ਦਿੱਤੇ ਨੇ। ਵੇਰਵਿਆਂ ਅਨੁਸਾਰ ਪਿਛਲੇ 4 ਸਾਲਾਂ ਦੌਰਾਨ ਕਿਸਾਨਾਂ ਤੋਂ 360 ਕਰੋੜ ਰੁਪਏ ਦਾ ਜਲ ਸੈਸ ਵਸੂਲ ਕੀਤਾ ਜਾਣਾ ਸੀ, ਪਰੰਤੂ ਸਿਰਫ 3.75 ਕਰੋੜ ਦੀ ਵਸੂਲੀ ਹੋਈ ਹੈ, ਜੋ ਮਹਿਜ਼ 1.04% ਬਣਦੀ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਵੈਲਕਮ ਬੈਕ ਜੀ SBS ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਵਿਚ। ਮੈਂ ਹਾਂ ਪੁਨੀਤ ਟਿੰਗਰਾ, ਤੁਹਾਡੇ ਨਾਲ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਦਿਨ ਵੀਰਵਾਰ ਦਾ? ਦੱਸਿਓ ਜ਼ਰੂਰ। 11 ਜੂਨ 2026 ਮੈਸੇਜ ਭੇਜ ਸਕਦੇ ਹੋ 0439 799 760 ਤੇ। ਸੋ ਫਿਰ ਦੇਖ ਰਹੇ ਹੋ ਕ੍ਰਿਕਟ ਫੁੱਟਬਾਲ ਲਈ ਰੈਡੀ ਹੋ, AFL ਦੇ ਕੀ ਚਾਂਸਸ ਨੇ, ਔਰ ਨਾਲ ਦੀ ਨਾਲ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼ ਦੇਖੀ ਹੋਵੇ ਦੱਸਿਓ ਜ਼ਰੂਰ। ਔਰ ਮੰਗਲਵਾਰ ਦੇ ਦਿਨ, ਮੰਗਲਵਾਰ ਜਦੋਂ ਮੈਂ ਸ਼ੋਅ ਕਰ ਰਿਹਾ ਸੀ ਤਾਂ ਬਹੁਤ ਸਾਰਿਆਂ ਨੇ ਸਹੀ ਜਵਾਬ ਦਿੱਤੇ ਸੀ ਕੌਂਟੈਸਟ ਦੇ, ਜੋ ਕੌਂਟੈਸਟ ਸੀ। ਮੈਂ ਵਾਪਸ ਆਊਂਗਾ ਮੂਵੀ ਬਾਰੇ, ਔਰ ਜਿਹੜੇ ਲੱਕੀ ਵਿਨਰ ਹੋਣਗੇ ਜਲਦੀ ਉਹਨਾਂ ਦੀ ਈਮੇਲਸ ਦੇ ਵਿੱਚ ਮੂਵੀ ਪਾਸਿਸ ਜ਼ਰੂਰ ਜ਼ਰੂਰ ਪਹੁੰਚ ਜਾਣਗੇ ਜੀ। ਇੱਧਰ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ, ਮੈਂ ਡਰਾਈਵ ਬੈਕ ਕਰ ਰਿਹਾ, ਹੋਮ ਡਰਾਈਵਿੰਗ ਬੈਕ, ਹੋਮ ਹੋ ਕੇ ਘਰ ਜਾ ਰਹੇ ਨੇ, ਕੰਮਾਂ ਕਾਰਾਂ ਤੋਂ, ਔਰ ਕਹਿ ਰਹੇ ਨੇ ਤੁਹਾਡਾ ਸ਼ੋਅ ਸੁਣ ਰਹੇ ਹਾਂ ਮੈਲਬਨ ਦੇ ਈਸਟ ਲਿੰਕ ਦੇ ਉੱਤੇ। ਓਕੇ ਜੀ, ਕਿਆ ਬਾਤ ਹੈ, ਗੁੱਡ ਗੁੱਡ। ਕਿੰਨੀ ਕੁ ਟ੍ਰੈਫਿਕ ਹੈ ਵੀ ਦੱਸਿਓ, ਦੱਸ ਦਈਏ ਨਾਲ ਦੀ ਨਾਲ। ਅਗਰ ਤੁਸੀਂ ਰਾਤ ਨੂੰ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ 93.1 SBS ਫ੍ਰੀਕੁਐਂਸੀ ਦੇ ਉੱਤੇ ਤਾਂ ਉਹ ਰਿਪੀਟ ਹੋਵੇਗਾ, ਕਿਉਂਕਿ ਲਾਈਵ ਡੈਬ ਅਤੇ SBS ਆਡੀਓ ਐਪ ਦੇ ਉੱਤੇ ਸ਼ਾਮੀ 4 ਵਜੇ ਸ਼ੋਅ ਸ਼ੁਰੂ ਹੋ ਜਾਂਦਾ ਹੈ ਮੈਲਬਨ ਅਤੇ ਸਿਡਨੀ ਸਮੇਂ ਦੇ ਅਕੋਰਡਿੰਗ। ਔਰ ਇਹ ਕ੍ਰਿਕਟ ਬਾਰੇ ਕਹਿ ਰਹੇ ਨੇ, ਆਸਟ੍ਰੇਲੀਆ ਫਿਰ ਤੋਂ ਟ੍ਰਬਲ ਦੇ ਵਿੱਚ ਹੈ ਜੀ ਬੰਗਲਾਦੇਸ਼ ਦੇ ਅਗੇਂਸਟ, ਔਰ ਇਹਨਾਂ ਦੇ ਜਦੋਂ ਅਸੀਂ ਲਾਈਵ ਸ਼ੋਅ ਕਰ ਰਹੇ ਹਾਂ ਇਸ ਵਕਤ 4:08 ਤੇ ਸ਼ਾਮੀ 11:06 ਨੂੰ, ਤਾਂ ਫਿਰ ਆਸਟ੍ਰੇਲੀਆ ਦੀਆਂ 4 ਵਿਕਟਾਂ ਉੱਡ ਚੁੱਕੀਆਂ ਨੇ ਅਤੇ ਬੰਗਲਾਦੇਸ਼ ਨੇ ਪਹਿਲਾ ਮੁਕਾਬਲਾ ਵੀ ਆਸਟ੍ਰੇਲੀਆ ਤੋਂ ਜਿੱਤ ਲਿਆ ਅਤੇ 21 ਸਾਲ ਬਾਅਦ ਇਹ ਚੀਜ਼ ਹੋਈ ਸੀ। ਹੁਣ ਦੇਖਦੇ ਹਾਂ ਕਿ ਅੱਜ ਦੂਜੇ ਵਨਡੇ ਵਿੱਚ ਕੀ ਬਣਦਾ ਹੈ। ਔਰ ਗਗਨ ਜੀ ਅਤੇ ਬਾਕੀ ਸਰੋਤਿਆਂ ਨੂੰ ਵੀ ਦੱਸ ਦਈਏ, ਅਗਰ ਕ੍ਰਿਕਟ ਫਾਲੋ ਕਰਦੇ ਹੋ, ਔਰ ਟ੍ਰਾਈ ਨੇਸ਼ਨ ਸੀਰੀਜ਼ ਚੱਲ ਰਹੀ ਹੈ, ਟ੍ਰਾਈ ਨੇਸ਼ਨ ਏ ਟੀਮਾਂ ਦੀ ਸੀਰੀਜ਼ ਸ਼੍ਰੀਲੰਕਾ ਦੇ ਵਿੱਚ, ਸ਼੍ਰੀਲੰਕਾ ਅਫਗਾਨਿਸਤਾਨ ਅਤੇ ਇੰਡੀਆ ਹੈ ਦੀ, ਔਰ ਇੰਡੀਆ ਦਾ ਮੁਕਾਬਲਾ ਫਿਲਹਾਲ ਇਸ ਵਕਤ ਅਫਗਾਨਿਸਤਾਨ ਏ ਦੇ ਨਾਲ ਉਹ ਵੀ ਚੱਲ ਰਿਹਾ ਹੈ। ਔਰ ਵੈਭਵ ਸੂਰਿਆਵੰਸ਼ੀ ਨੇ ਇਸ ਮੁਕਾਬਲੇ ਦੇ ਵਿੱਚ 22 ਗੇਂਦਾਂ ਦੇ ਵਿੱਚ 9 ਚੌਕੇ ਲਗਾਉਂਦੇ ਹੋਏ 44 ਦੌੜਾਂ ਬਣਾਈਆਂ ਸੀ, ਪਰ ਉਹ ਆਊਟ ਹੋ ਗਏ ਨੇ। ਪ੍ਰਭ ਸਿਮਰਨ ਸਿੰਘ ਸਾਡੇ ਪੰਜਾਬੀ, ਉਹਨਾਂ ਨੇ ਵੀ 84 ਦੌੜਾਂ ਬਣਾ ਦਿੱਤੀਆਂ ਨੇ ਸਿਰਫ 69 ਗੇਂਦਾਂ ਦੇ ਵਿੱਚ, ਉਹ ਵੀ ਆਊਟ ਹੋ ਚੁੱਕੇ ਨੇ। ਸੋ ਲੈਟਸ ਸੀ ਕੀ ਬਣਦਾ ਹੈ। ਔਰ ਉਧਰ ਨਾਲ ਦੀ ਨਾਲ ਵੁਮਨ ਵਰਲਡ ਕੱਪ ਵੀ ਸ਼ੁਰੂ ਹੋਣ ਵਾਲਾ ਹੈ ਜੀ, ਕਿਹੜੀ ਟੀਮ ਨੂੰ ਕਰ ਰਹੇ ਹੋ ਸਪੋਰਟ ਦੱਸਿਓ ਜ਼ਰੂਰ। ਫੀਫਾ ਵਰਲਡ ਕੱਪ ਦੀ ਗੱਲਬਾਤ ਕਰੀਏ ਤਾਂ ਕੱਲ੍ਹ ਸਵੇਰੇ ਸਾਡੇ ਸਮੇਂ ਦੇ ਅਕੋਰਡਿੰਗ ਪਹਿਲਾ ਮੁਕਾਬਲਾ 5 ਵਜੇ, ਹਾਂਜੀ 5 ਵਜੇ ਸਵੇਰੇ ਮੁਕਾਬਲਾ ਸ਼ੁਰੂ ਹੋ ਜਾਏਗਾ ਜੀ, ਮੈਕਸੀਕੋ ਵਰਸਸ ਸਾਊਥ ਅਫਰੀਕਾ ਵਿਚਕਾਰ। ਸੋ ਕੀ ਲੱਗਦਾ, ਥੋੜ੍ਹਾ ਜਿਹਾ ਗੈਸ ਕਰੋ ਕਿ ਮੈਕਸੀਕੋ ਜਿੱਤੇਗੀ ਜਾਂ ਸਾਊਥ ਅਫਰੀਕਾ। ਔਰ ਉਸ ਤੋਂ ਬਾਅਦ ਸੰਡੇ ਨੂੰ ਆਸਟ੍ਰੇਲੀਆ ਦੀ ਟੀਮ ਦਾ ਪਹਿਲਾ ਮੁਕਾਬਲਾ ਹੈ ਜੀ, ਔਰ ਇੱਥੋਂ ਦੇ ਸਮੇਂ ਦੇ ਹਿਸਾਬ ਦੇ ਨਾਲ ਦੁਪਹਿਰੇ 2 ਵਜੇ ਮੁਕਾਬਲਾ ਸ਼ੁਰੂ ਹੋਏਗਾ, ਆਸਟ੍ਰੇਲੀਆ ਵਰਸਸ ਟਰਕੀਏ। ਸੋ ਕੀ ਲੱਗਦਾ ਸੌਕਰ ਰੂਸ ਦੀ ਟੀਮ ਕਿੱਥੇ ਤੱਕ ਪਹੁੰਚੇਗੀ, ਇਹ ਵੀ ਤੁਸੀਂ ਦੱਸ ਸਕਦੇ ਹੋ। ਮੈਸੇਜ ਕਰਿਓ 0439-799-767 ਤੇ। ਫਿਲਹਾਲ ਗੈਸ ਕਰੋ ਕਿ ਕੱਲ੍ਹ ਪਹਿਲਾ ਜੋ ਓਪਨਿੰਗ ਮੁਕਾਬਲਾ ਹੈ ਮੈਕਸੀਕੋ ਵਰਸਸ ਸਾਊਥ ਅਫਰੀਕਾ, ਕੌਣ ਜਿੱਤੇਗੀ, ਔਰ ਦੇਖਦੇ ਹਾਂ ਕਿ ਕਿਹਦਾ ਕਿਹਦਾ ਜੋ ਗੈਸ ਹੈ ਉਹ ਸਹੀ ਸਾਬਤ ਹੁੰਦਾ ਹੈ। ਤੇ ਹੁਣ ਚੱਲਦੇ ਹਾਂ ਸਾਡੀ ਪਹਿਲੀ ਰਿਪੋਰਟ ਦੇ ਵੱਲ। ਵਿੱਤੀ ਵਰ੍ਹਾ ਖਤਮ ਹੋਣ ਤੋਂ ਬਾਅਦ ਟੈਕਸ ਰਿਟਰਨ ਭਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਟੈਕਸ ਰਿਟਰਨ ਕਿਵੇਂ ਭਰਨੀ ਹੈ, ਕੀ ਵਿੱਚ ਐਡ ਕਰਨਾ ਹੈ, ਕੀ ਵਿੱਚ ਨਹੀਂ ਐਡ ਕਰਨਾ, ਇਹ ਸਾਰਾ ਕੁਝ ਦੱਸ ਰਹੇ ਨੇ ਜੀ ਟੈਕਸ ਮਾਹਿਰ ਹਰਜੀਤ ਸਿੰਘ ਜੀ। ਆਓ ਚੱਲਦੇ ਹਾਂ।
3: SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਜਸਦੀਪ ਕੌਰ ਗਿੱਲ ਸਵਾਗਤ ਕਰਦੀ ਹਾਂ। ਦੋਸਤੋ, 1 ਜੁਲਾਈ ਤੋਂ ਅਗਲਾ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਆਸਟ੍ਰੇਲੀਆ ਦੇ ਵਿੱਚ, ਤਾਂ ਇਸ ਸਮੇਂ ਟੈਕਸ ਰਿਟਰਨ ਦੀ ਫਾਈਲ ਲੋਜ ਹੋ ਰਹੀਆਂ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਲਈ ਸਾਨੂੰ ਇੱਕ ਮਾਹਰ ਦੀ ਸਲਾਹ ਦੀ ਬਹੁਤ ਲੋੜ ਹੁੰਦੀ ਹੈ। ਤਾਂ ਇਸ ਸਮੇਂ ਟੈਲੀਫੋਨ ਲਾਈਨ ਤੇ ਸਾਡੇ ਨਾਲ ਸਾਂਝ ਪਾਈ ਹੋਈ ਹੈ ਹਰਜੀਤ ਸਿੰਘ ਨੇ। ਜੇ ਆਪਾਂ ਗੱਲ ਕਰੀਏ ਟੈਕਸ ਰਿਟਰਨ ਅਪਲਾਈ ਕਰਨ ਦੀ, ਤਾਂ ਜਿਹੜੇ ਪਹਿਲੀ ਵਾਰ ਕਰ ਰਹੇ ਨੇ ਉਹ ਕਿਸ ਤਰੀਕੇ ਨਾਲ ਕਰ ਸਕਦੇ ਨੇ, ਕੀ ਪ੍ਰੋਸੀਜਰ ਹੈ ਇਹਦਾ?
4: ਕਲਾਇੰਟ ਦੇ ਕੋਲ 3 ਆਪਸ਼ਨ ਹੁੰਦੇ ਆ। ਇੱਕ ਤਾਂ ਹੈਗਾ ਕਿ ਉਹ ਖੁਦ ਆਨਲਾਈਨ ਕਰ ਸਕਦੇ ਆ ਯੂਜ਼ਿੰਗ ਮਾਈ ਟੈਕਸ। ਮਾਈ ਟੈਕਸ ਇੱਕ ਨਾਲ ਤੁਹਾਨੂੰ ਪਹਿਲਾਂ ਮਾਈ ਗੋਵ ਤੇ ਜਾ ਕੇ ਰਜਿਸਟਰ ਕਰਨਾ ਪਏਗਾ। ਮਾਈ ਗੋਵ ਤੇ ਜਾ ਕੇ ਤੁਸੀਂ ETA ਨੂੰ ਲਿੰਕ ਕਰ ਲਓ, ਉੱਥੇ ਜਾ ਕੇ ਤੁਸੀਂ ਆਪਣਾ ਟੈਕਸ ਰਿਟਰਨ ਖੁਦ ਪ੍ਰਪੇਅਰ ਕਰ ਸਕਦੇ ਆ। ਦੂਸਰਾ ਆਪਸ਼ਨ ਹੈਗਾ ਕਿ ਤੁਸੀਂ ਰਜਿਸਟਰਡ ਟੈਕਸ ਏਜੰਟ ਦੀ ਸਰਵਿਸ ਯੂਜ਼ ਕਰ ਸਕਦੇ ਆ। ਤੀਸਰਾ ਜਿਹੜਾ ਹੈਗਾ ਆ ਉਹ ਪੇਪਰ ਟੈਕਸ ਰਿਟਰਨ ਆ, ਬਟ ਇਹਦੇ ਵਿੱਚ ਤੁਹਾਡਾ ਰਿਫੰਡ ਆਉਣ ਵਾਸਤੇ ਘੱਟੋ ਘੱਟ 50 ਡੇਜ਼ ਲੱਗ ਸਕਦੇ, 50 ਦਿਨ ਲੱਗ ਸਕਦੇ ਤੁਹਾਡੇ ਰਿਫੰਡ ਆਉਣ ਵਾਸਤੇ
3: ਜੀ। ਤੇ ਜੇਕਰ ਗੱਲ ਕਰੀਏ ਕਿ ਖਰਚੇ ਜੋ ਆਪਾਂ ਆਮ ਤੌਰ ਕਰਦੇ ਆ ਕਲੇਮ, ਤੇ ਤੁਸੀਂ ਦੇਖਿਆ ਹੋਏਗਾ ਆਪਣੇ ਕਰੀਅਰ ਦੇ ਥਰੂ ਕਿ ਕਿਹੜੀਆਂ ਚੀਜ਼ਾਂ ਨੇ ਜੋ ਲੋਕ ਆਮ ਤੌਰ ਤੇ ਕਲੇਮ ਕਰਦੇ ਨੇ ਬਟ ਐਕਚੁਅਲੀ ਦੇ ਵਿੱਚ ਉਹ ਕਲੇਮ ਕਰਨੀਆਂ ਨਹੀਂ ਬਣਦੀਆਂ?
4: ਕਾਫੀ ਸਭ ਤੋਂ ਬੜੀ ਮਿਸਟੇਕ ਕਰਦੇ ਆ ਆਪਣੀ ਟਰੈਵਲ ਐਕਸਪੈਂਸਿਸ ਦੇ ਉੱਪਰ, ਕਿ ਕਲਾਇੰਟ ਨੂੰ ਸ਼ੋਰ ਨਹੀਂ ਹੁੰਦਾ ਕਿ ਉਹ ਕਿਹੜੇ ਵੇਲੇ ਟਰੈਵਲ ਐਕਸਪੈਂਸਿਸ ਕਲੇਮ ਕਰ ਸਕਦਾ। ਕਈ ਕਹਿੰਦੇ ਮੈਂ 2 ਜੋਬ ਕੀਤੀਆਂ, ਬਟ ਉਹਨੂੰ ਇਹ ਪਤਾ ਨਹੀਂ ਹੁੰਦਾ ਕਿ ਇਟ ਇਜ਼ ਜਸਟ ਟਰੈਵਲ ਬਿਟਵੀਨ ਫਰੋਮ 1 ਜੋਬ ਟੂ ਅਨਦਰ ਜੋਬ, ਇੱਕ ਜੋਬ ਤੋਂ ਦੂਜੀ ਜੋਬ ਵਾਸਤੇ। ਇਹ ਮਤਲਬ ਇਹ ਨਹੀਂ ਹੈ ਕਿ ਤੁਸੀਂ 2 ਜੋਬ ਡਿਫਰੈਂਟ ਟਾਈਮ ਤੇ ਕਰਦੇ ਤਾਂ ਤੁਸੀਂ ਕਲੇਮ ਕਰ ਸਕਦੇ ਹੋ, ਇਹ 'ਚ ਕਾਫੀ ਮਿਸਕਨਸੈਪਟ ਹੈਗਾ। ਫਿਰ ਜਿੱਦਾਂ ਹੁਣ ਦੂਸਰੇ ਖਰਚੇ ਹੈਗੇ ਆ ਪ੍ਰਾਪਰਟੀ ਦੇ ਬਾਰੇ ਵੀ ਹੈ, ਜਿੱਦਾਂ ਤੁਹਾਨੂੰ ਮੈਂ ਪਹਿਲੇ ਕਿਹਾ ਕਿ ਕਾਫੀ ਲੋਕ ਰੀਫਾਈਨੈਂਸ ਕਰ ਲੈਂਦੇ ਆ, ਉਹ ਲਈ ਆਪਣੀ ਪਰਸਨਲ ਯੂਜ ਲਈ ਕਾਰ ਲੈ ਲੈਂਦੇ ਆ, ਕਿਉਂਕਿ ਉਹ ਵਾਲਾ ਤੁਸੀਂ ਪੋਰਸ਼ਨ ਜਿਹੜਾ ਹੈ ਇੰਟਰਸਟ ਆ ਤੁਸੀਂ ਆਪਣੇ ਟੈਕਸ ਰਿਟਰਨ ਇਨਵੈਸਟਮੈਂਟ ਪ੍ਰੋਪਰਟੀ ਸਾਹਮਣੇ ਕਲੇਮ

0: ਕਰ ਸਕਦੇ। ਇਸ ਤਰ੍ਹਾਂ ਦੇ ਛੋਟੇ ਮੋਟੇ ਐਕਸਪੈਂਸਿਸ ਜਿਹੜੇ ਕਲਾਇੰਟ ਤੁਸੀਂ ਉਹਨਾਂ ਨੂੰ ਫੋਨ ਕਰੋ, ਤੁਹਾਨੂੰ ਪੁੱਛਣਗੇ ਇੰਗਲਿਸ਼ ਵਿੱਚ ਹੀ ਪੁੱਛਣਗੇ ਤੁਸੀਂ ਕਿਹੜੀ ਲੈਂਗੁਏਜ ਪ੍ਰੈਫਰ ਕਰਦੇ ਆ, ਤੁਸੀਂ ਆਪਣੀ ਜੋ ਲੈਂਗੁਏਜ ਬੋਲੋਗੇ ਤੇ ਤੁਹਾਨੂੰ ਉਸ ਰੂਟ ਤੇ ਡਾਇਵਰਟ ਕਰ ਦਿੰਦੇ ਆ, ਤੇ ਤੁਹਾਡੇ ਨਾਲ ਫਿਰ ਜਿਹੜਾ ਵੀ ਸਾਹਮਣੇ ਆਦਮੀ ਆਏਗਾ ਜਾਂ ਲੇਡੀ ਆਉਂਦੀ ਆ ਉਹ ਤੁਹਾਡੇ ਪੰਜਾਬੀ ਚ ਹੀ ਗੱਲ ਕਰਨਗੇ, ਐਂਡ ਉਹਨਾਂ ਨਾਲ ਇੰਟਰਪ੍ਰੀਟਰ ਤੁਸੀਂ ਤੁਹਾਡੇ ਚ ਹੀ ਹੈ ਸਿਰਫ, ਪਰ ਐਟ ਦ ਬੈਕ ਉਹਨਾਂ ਦੇ ਨਾਲ ਉੱਥੇ ਇੱਕ ਟੈਕਸ ਪ੍ਰੋਫੈਸ਼ਨਲ ਬੈਠਾ ਹੁੰਦਾ ਜਿਹਨਾਂ ਤੋਂ ਸਿਰਫ ਤੁਹਾਡੀ ਇੰਟਰਪ੍ਰੀਟੇਸ਼ਨ ਹੈਲਪ ਕਰਦੇ ਬਸ
1: ਜੀ। ਤੇ ਅਖੀਰ ਦੇ ਵਿੱਚ ਗੱਲ ਕਰੀਏ ਕਿ ਕੋਈ ਵੀ ਟਿਪਸ ਤੁਸੀਂ ਇੱਕ ਮਾਹਰ ਵਜੋਂ ਲੋਕਾਂ ਨੂੰ ਦੇਣਾ ਚਾਹੁੰਦੇ ਹੋਵੋ, ਜਿਹੜੇ ਵੀ ਲਿਸਨਰਸ ਨੇ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ ਉਹਨਾਂ ਦੇ ਨਾਮ ਤੇ ਕੋਈ ਵੀ ਸੁਨੇਹਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ।
0: ਹਾਂਜੀ ਜੀ, ਪਹਿਲਾਂ ਤਾਂ ਇਹ ਹੈ ਕਿ ਤੁਸੀਂ ਟੈਕਸ ਰਿਟਰਨ ਜਿਹੜੇ ਹੈਗੇ ਆ ਔਨ ਟਾਈਮ ਲੌਸ ਕਰਨੇ ਆ, ਕਿਉਂਕਿ ਪੈਨਲਟੀ ਰੇਟ ਜਿਹੜਾ ਹੈਗਾ ਉਹ ਹੈਗਾ $275 ਪਰ ਯੂਨਿਟ। $275 ਪਰ ਯੂਨਿਟ ਮੀਨਸ 28 ਦਿਨ ਦੇ ਇੱਕ ਯੂਨਿਟ ਹੁੰਦੀ ਆ, ਜੇ 28 ਦਿਨ ਦੇ ਇੱਕ ਸਾਈਕਲ ਨਿਕਲ ਗਿਆ 275 ਹੋ ਗਿਆ, ਅਗਲੇ 28 ਤਾਂ ਵਾਪਸ 275 ਐਡ ਹੋ ਜਾਏਗਾ। ਇਹ ਪੈਨਲਟੀ ਰੇਟ 1 July 2013 ਚਾਲੂ ਆ, ਉਸ ਤੋਂ ਪਹਿਲਾਂ $222 ਹੁੰਦਾ ਸੀ ਨਾ ਪੈਨਲਟੀ ਰੇਟ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਟੈਕਸ ਰਿਟਰਨ 31 October ਤੋਂ ਪਹਿਲਾਂ ਨਹੀਂ ਲੌਸ ਕਰ ਸਕਦੇ, ਸੋ ਸਮ ਕੰਡੀਸ਼ਨ ਇਟ ਬੈਟਰ ਆ ਕਿ ਤੁਸੀਂ ਆਪਣੇ ਟੈਕਸ ਏਜੰਟ ਕੋਲ ਜਾਓ, ਉਹ ਤੁਹਾਨੂੰ ਆਪਣੇ ਪੋਰਟਲ ਤੇ ਐਡ ਕਰ ਦੇਗਾ ਤੇ ਤੁਹਾਡੀ ਡਿਊ ਡੇਟ ਜਿਹੜੀ ਹੋਏਗੀ ਉਹ 31 October ਤੋਂ ਜਾ ਕੇ 15 May ਹੋ ਜਾਏਗੀ। ਦੂਸਰਾ, ਮੈਂ ਦੇਖਿਆ ਕਿ ਕਾਫੀ ਕਲਾਇੰਟਸ ਦੇ ਕੋਲ ਉਹਨਾਂ ਕੋਲ ਸਪੋਰਟਿੰਗ ਡਾਕੂਮੈਂਟਸ ਵੀ ਹੁੰਦੇ, ਜੇ ਤੁਸੀਂ ਖੁਦ ਕੋਈ ਟੈਕਸ ਰਿਟਰਨ ਲੌਸ ਕਰਦੇ ਆ ਤਾਂ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਸਾਰੇ ਸਪੋਰਟਿੰਗ ਡਾਕੂਮੈਂਟਸ ਅਵੇਲੇਬਲ ਹੈਗੇ। ਐਂਡ ਸੈਕੰਡ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਸਾਰਾ ਅੱਜ ਕੱਲ੍ਹ ਇੰਪਲਾਇਮੈਂਟਸ ਵਿੱਚ ਸਮਰੀਜ਼ ਹੈਗੀਆਂ ਉਹ ਸਾਰੀਆਂ STP ਥਰੂ ਹੁੰਦੀਆਂ। ਬਹੁਤ ਸਾਰੇ ਇੰਪਲਾਇਰ ਜਿਹੜੇ ਹੁੰਦੇ ਆ ਉਹ STP ਫਾਈਨਲਾਈਜ਼ ਨਹੀਂ ਕਰਦੇ ਬਹੁਤ ਦੇਰ ਤੱਕ। ਜੇਕਰ ਤੁਸੀਂ ਆਪਣਾ ਟੈਕਸ ਰਿਟਰਨ ਫਾਈਨਲਾਈਜ਼ ਬਣਾ ਕੇ ਲੌਸ ਕਰ ਦਿੰਦੇ ਆ ਅਨਫਾਈਨਲਾਈਜ਼ਡ ਪੇਮੈਂਟ ਸਮਰੀਜ਼ ਉੱਪਰ, ਔਰ ਤੁਹਾਡੇ ਇੰਪਲਾਇਰ ਨੇ ਉਸਨੂੰ ਅਮੈਂਡ ਕਰਤਾ ਤੇ ਤੁਹਾਨੂੰ ਟੈਕਸ ਆਫਿਸ ਤੁਹਾਨੂੰ ਆਪਣਾ ਟੈਕਸ ਰਿਟਰਨ ਅਮੈਂਡ ਕਰਨ ਨੂੰ ਬੋਲੇਗੀ, ਤੇ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਹਾਡੀ ਪੇਮੈਂਟ ਸਮਰੀ ਜਿਹੜੀ ਹੈਗੀ ਸਾਰੀ ਫਾਈਨਲਾਈਜ਼ ਸਟੇਜ ਤੇ ਹੈ, ਨਾ ਕਿ ਅਨਫਾਈਨਲਾਈਜ਼ ਸਟੇਜ ਤੇ
1: ਜੀ।
0: ਉਸ ਤੋਂ ਬਾਅਦ ਇੱਕ ਹੈਗਾ ਕਿ ਆਪਾਂ ਸਾਰੇ ਬਹੁਤ ਜਲਦੀ ਕਰਦੇ ਕਿ ਆਪਾਂ ਪਹਿਲੇ ਹਫ਼ਤੇ ਜੁਲਾਈ ਦੇ ਟੈਕਸ ਲੌਂਚ ਕਰ ਦਈਏ। ਮੈਂ ਪ੍ਰੈਫਰ ਕਰੂੰਗਾ ਕਿ ਤੁਸੀਂ ਹੋ ਸਕੇ ਤੋ ਟੁਵਰਡਸ ਐਂਡ ਆਫ ਜੁਲਾਈ ਤੋਂ ਆਪਣੇ ਟੈਕਸ ਲੌਂਚ ਚਾਲੂ ਕਰੋ ਲੌਂਚ ਕਰਨੇ, ਕਿਉਂਕਿ ਬਹੁਤ ਸਾਰਾ ਡੇਟਾ ATO ਕੋਲ ਪ੍ਰੀਫਿਲ ਰਿਪੋਰਟ ਵਿੱਚ ਨਹੀਂ ਹੁੰਦਾ, ਜਿੱਦਾਂ ਕਿ ਇੰਟਰਸਟ ਇਨਕਮ ਹੋ ਗਿਆ, ਤੁਹਾਡੇ ਡਿਵੀਡੈਂਡਸ ਹੋ ਗਏ, ਕੁਛ ਸੈਂਟਰ ਲਿੰਕ ਦੀ ਪੇਮੈਂਟਸ ਹੈਗੀਆਂ, ਤੇ ਇਹ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਹੈ ਸਾਰੇ ਡਿਪਾਰਟਮੈਂਟ ਹੌਲੀ ਹੌਲੀ ਅਪਡੇਟ ਕਰਦੇ ਆ, ਬਾਏ ਐਂਡ ਆਫ ਜੁਲਾਈ ਇਹ ਸਾਰਾ ਅਪਡੇਟ ਹੋ ਜਾਂਦਾ। ਤੇ ਉਸ ਤੋਂ ਇਲਾਵਾ ਇੱਕ ਫੋਰਨ ਸੋਰਸ ਇਨਕਮ ਹੈ ਜਿਹੜੇ ਕਲਾਇੰਟ ਬਹੁਤ ਮਿਸ ਕਰ ਜਾਂਦੇ ਆ, ਕਿ ਤੁਹਾਡੇ ਕੋਲ ਕੋਈ ਵੀ ਫੋਰਨ ਸੋਰਸ ਇਨਕਮ ਹੈਗਾ ਤੇ ਯੂ ਮਸਟ ਡਿਸਕਲੋਜ਼ ਉਹਦੀ ਫਿਗਰ, ਤੁਸੀਂ ਵਰਕਆਊਟ ਕਰ ਸਕਦੇ ਆ ਫੋਰਨ ਸੋਰਸ ਤੋਂ ਲੈ ਕੇ। ਔਰ ਪੰਜਵਾਂ, ਮੈਂ ਤੁਹਾਨੂੰ ਬੋਲਿਆ ਕਿ ਕ੍ਰਿਪਟੋ ਦਾ, ਕ੍ਰਿਪਟੋ ਦੇ ਵਿੱਚ ਕਾਫੀ ਕਨਫਿਊਜ਼ ਹੈਗੇ ਆ ਕਿ ਜੇਕਰ ਤੁਸੀਂ ਕੋਈ ਵੀ ਕ੍ਰਿਪਟੋ ਟ੍ਰਾਂਜੈਕਸ਼ਨ ਕਰਦੇ ਆ, ਪਰਚੇ ਸੇਲ ਦੀ ਕਰਦੇ ਆ, ਤਾਂ ਉਸ ਸਾਲ ਤੁਹਾਨੂੰ ਉਹਦੇ ਕੈਪੀਟਲ ਗੇਨ ਟੈਕਸ ਲੱਗੇਗਾ ਜੇ ਗੇਨ ਕੀਤਾ। ਕਾਫੀ ਲੋਕ ਕਹਿੰਦੇ ਕਿ ਮੈਂ ਤਾਂ ਸਿਰਫ ਕੋਇਨ ਚੇਂਜ ਕੀਤੇ, ਵਨ ਕ੍ਰਿਪਟੋ ਤੋਂ ਉਹਨਾਂ ਦੀ ਕਰੰਸੀ ਕ੍ਰਿਪਟੋ ਚੇਂਜ ਕੀਤੀ ਆ। ਜੇ ਤੁਸੀਂ ਜਦੋਂ ਇੱਕ ਕ੍ਰਿਪਟੋ ਦੂਜੇ ਕ੍ਰਿਪਟੋ ਨਾਲ ਚੇਂਜ ਕਰਦੇ ਆ, ਇਹਦਾ ਮਤਲਬ ਤੁਸੀਂ CGT ਈਵੈਂਟ ਕਰਤਾ, ਤੁਸੀਂ ਉਸਨੂੰ ਸੇਲ ਕੀਤਾ ਤੇ ਦੂਜੇ ਨੂੰ ਐਕਵਾਇਰ ਕੀਤਾ। ਤੋ ਮੇਕ ਸ਼ੋਰ ਕਿ ਜੋ ਤੁਸੀਂ ਈਵਨ ਨਾ ਕਿ ਸੇਲ ਪਰਚੇਸ ਤੇ ਨਹੀਂ, ਜੋ ਤੁਸੀਂ ਐਕਸਚੇਂਜ ਵੀ ਕਰਦੇ ਆ ਕ੍ਰਿਪਟੋ ਤੋਂ ਉਹ CGT ਬਣਵਾ ਜਾਂਦਾ
1: ਜੀ। ਬਹੁਤ ਬਹੁਤ ਸ਼ੁਕਰੀਆ ਹਰਜੀਤ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਤੇ ਮੇਰੇ ਖਿਆਲ ਦੇ ਨਾਲ ਲਿਸਨਰਸ ਦੇ ਲਈ ਇਸ ਵਾਰ ਬਹੁਤ ਲਾਹੇਵੰਦ ਹੋਏਗੀ, ਤੇ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
2: ਜੀ। ਵਿਸ਼ਵਾਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਲਾਹੇਵੰਦ ਰਹੇਗੀ ਤੁਹਾਡੇ ਲਈ, ਅਤੇ ਟੈਕਸ ਟਾਈਮ ਦੇ ਵਿੱਚ ਚੰਗੇ ਤਰੀਕੇ ਨਾਲ ਸੋਚ ਸਮਝ ਕੇ ਹੀ ਟੈਕਸ ਫਾਈਲ ਕਰੋਗੇ ਤੁਸੀਂ। ਔਰ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿਉਂਕਿ ਫੀਫਾ ਵਰਲਡ ਕੱਪ ਸਵੇਰੇ 5 ਤੋਂ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਸ਼ੁਰੂ ਹੋ ਜਾਣਾ, ਫੀਫਾ ਵਰਲਡ ਕੱਪ 2026, ਸੋ ਆਰ ਯੂ ਐਕਸਾਈਟਿਡ? ਔਰ ਨਾਲ ਦੀ ਨਾਲ ਦੱਸ ਦਈਏ ਕਿ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਪੰਜਾਬੀ ਮੁੰਡਾ ਸਰਪ੍ਰੀਤ ਸਿੰਘ ਉਹ ਸ਼ਾਮਲ ਹੋ ਚੁੱਕਾ ਹੈ ਜੀ, ਔਰ ਕਿੰਨੇ ਸਾਲਾਂ ਬਾਅਦ ਕੋਈ ਇੰਡੀਅਨ ਨੇਮ ਵਰਲਡ ਕੱਪ ਖੇਡਦਾ ਨਜ਼ਰ ਆਵੇਗਾ। ਹਾਲਾਂਕਿ ਨਿਊਜ਼ੀਲੈਂਡ ਨੂੰ ਹੀ ਉਹ ਰਿਪ੍ਰੈਜੈਂਟ ਕਰੇਗਾ ਕਿਉਂਕਿ ਆਕਲੈਂਡ ਦਾ ਜੰਮਪਲ ਹੈ, ਲੇਕਿਨ ਉਹਨਾਂ ਦਾ ਪਰਿਵਾਰ ਪਿੱਛੋਂ ਜਲੰਧਰ ਤੋਂ ਹੈ। ਸੋ ਲੈਟਸ ਸੀ ਕੀ ਕਰਦਾ ਹੈ ਸਾਡਾ ਸਰਪ੍ਰੀਤ ਸਿੰਘ ਪੰਜਾਬੀ ਮੁੰਡਾ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਪੁੱਛਿਆ ਸੀ ਕਿ ਓਪਨਿੰਗ ਮੈਚ ਦੇ ਵਿੱਚ ਮੈਕਸੀਕੋ ਵਰਸਿਜ਼ ਸਾਊਥ ਅਫਰੀਕਾ ਕੀ ਲੱਗਦਾ, ਕਿਹੜੀ ਟੀਮ ਜਿੱਤੇਗੀ, ਇਹ ਵੀ ਗੈਸ ਕਰ ਸਕਦੇ ਹੋ ਤੇ ਜਵਾਬ ਦੇ ਸਕਦੇ ਹੋ 0439-799-767 ਤੇ। ਹਾਲਾਂਕਿ ਸਿਰਫ ਇਹ ਵੈਸੇ ਹੀ ਫੰਡ ਵਾਸਤੇ ਗੈਸ ਆ, ਕੋਈ ਪ੍ਰਾਈਜ਼ ਨਹੀਂ ਮਿਲੇਗਾ, ਸੋ ਇਹ ਵੀ ਤੁਸੀਂ ਦੱਸਿਓ ਜ਼ਰੂਰ। ਇੱਧਰ ਰਮਨ ਜੀ ਕਹਿ ਰਹੇ ਨੇ, ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ, ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋ ਸੁਣ ਰਹੇ ਹਾਂ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਔਰ ਇੱਧਰ ਸਾਨੂੰ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਹਰਮਨਪ੍ਰੀਤ ਸਿੰਘ ਫਰੋਮ ਸਿਡਨੀ ਕਹਿ ਰਹੇ ਨੇ ਵਧੀਆ ਪ੍ਰੋਗਰਾਮ, ਮੈਂ ਕੰਮ ਤੇ ਪ੍ਰੋਗਰਾਮ ਸੁਣ ਰਿਹਾ ਜੀ, ਔਰ ਕਹਿ ਰਹੇ

0: ਹਿੰਮਤ ਸੰਧੂ ਦਾ ਗਾਣਾ ਲਾ ਦਿਓ ਕੋਈ ਵੀ, ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਨੇ ਅਤੇ ਵਾਅਦੇ ਅਕਸਰ ਟੁੱਟ ਜਾਂਦੇ ਨੇ। ਔਰ ਬਹੁਤ ਬਹੁਤ ਸ਼ੁਕਰੀਆ ਹਰਮਨਪ੍ਰੀਤ ਜੀ, ਤੁਸੀਂ ਸਾਨੂੰ ਇਹ ਜੋ ਮੈਸੇਜ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ। ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਅਗਰ ਨਹੀਂ ਕਰ ਸਕਿਆ ਤਾਂ ਪਹਿਲਾਂ ਹੀ ਮਾਫ਼ੀ ਮੰਗਦਾ ਹਾਂ, ਮੈਂ ਦੇਖਦਾ ਲੱਭਦਾ ਅਗਰ ਮੈਨੂੰ ਲੱਭਦਾ ਗਾਣਾ ਤਾਂ। ਔਰ ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ, ਔਰ ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਜੀ।
1: Ready to order?
2: Yes. We're earning unlimited 3% cash back on dining and entertainment with a Capital One Saver card. So, let's just get one of everything.
1: Everything?
3: Fire everything! The Capital One Saver card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver card. Capital One, what's in your wallet?
5: Terms apply. See CapitalOne.com for details.
6: Starting a new life in Australia isn't easy.
7: A lot of companies have rejected me.
8: Sometimes I feel like, oh, I'm gonna quit, I've give up.
6: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
9: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
0: ਬ੍ਰੇਕ ਤੋਂ ਬਾਅਦ ਵੈਲਕਮ ਬੈਕ ਜੀ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟੀਂਗਰਾ, ਤੁਹਾਡੇ ਨਾਲ ਸਮੇਂ ਪੁੱਛ ਰਿਹਾ ਸੀ ਕਿਉਂਕਿ ਫੀਫਾ ਵਰਲਡ ਕੱਪ, ਔਰ ਨਾਲ ਦੱਸ ਦਈਏ ਕਿ ਫੀਫਾ ਵਰਲਡ ਕੱਪ ਦੀ ਲਾਈਵ ਸਟ੍ਰੀਮਿੰਗ ਤੁਸੀਂ SBS ਔਨ ਡਿਮਾਂਡ ਤੇ ਫ੍ਰੀ ਦੇ ਵਿੱਚ ਕਰ ਸਕਦੇ ਹੋ। ਸਿਰਫ ਅਕਾਊਂਟ ਬਣਾਓ ਫ੍ਰੀ ਦੇ ਵਿੱਚ, ਔਰ SBS ਔਨ ਡਿਮਾਂਡ ਦੇ ਉੱਤੇ ਸਵੇਰੇ ਸਵੇਰੇ ਫਿਰ ਮੈਚ ਜ਼ਰੂਰ ਦੇਖਿਓ। ਕੱਲ 5 ਵਜੇ ਮੈਕਸੀਕੋ ਵਰਸਸ ਸਾਊਥ ਅਫਰੀਕਾ ਅਤੇ ਬਾਕੀ ਵੀ ਸਾਰੇ ਮੈਚ, ਔਰ ਮੈਂ ਪੁੱਛ ਰਿਹਾ ਸੀ ਕਿ ਕਿਹੜੀ ਟੀਮ ਤੁਹਾਨੂੰ ਲੱਗਦਾ ਕਿ ਜਿੱਤੇਗੀ। ਹਰਮਨ ਜੀ ਕਹਿ ਰਹੇ ਨੇ ਕਿ ਮੈਕਸੀਕੋ ਹੀ ਜਿੱਤੇਗੀ। ਓਕੇ ਜੀ, ਮੇਰਾ ਵੀ ਗੈਸ ਜੋ ਹੈ ਮੈਕਸੀਕੋ ਤੇ ਹੀ ਹੈ। ਔਰ ਫਿਰ ਸੰਡੇ ਵਾਲਾ ਵੀ ਦੱਸੋ, ਫਿਰ ਜਦੋਂ ਆਸਟ੍ਰੇਲੀਆ ਖੇਡੇਗੀ ਤੁਰਕੀ ਦੇ ਖਿਲਾਫ, ਉਦੋਂ ਕੀ ਲੱਗਦਾ ਕਿ ਕਿਹੜੀ ਟੀਮ ਜਿੱਤੇਗੀ। ਫਿਲਹਾਲ ਆਓ ਅੱਗੇ ਲੈ ਚੱਲਦੇ ਹਾਂ ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਪੰਜਾਬੀ ਡਾਇਸਪੋਰਾ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ।
10: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਮੈਥ ਤਸਕਰੀ ਮਾਮਲੇ ਵਿੱਚ ਦੋਸ਼ੀਆਂ ਦੀ ਆਖਰੀ ਅਪੀਲ ਵੀ ਖਾਰਜ। ਨਿਊਜ਼ੀਲੈਂਡ ਵਿੱਚ ਰਾਜਨੀਤਿਕ ਪਾਰਟੀ ਲੇਬਰ ਵੱਲੋਂ ਭਾਰਤੀ ਮੂਲ ਦੇ ਪੁਲਿਸ ਸੁਪਰਟੈਂਡੈਂਟ ਰਾਕੇਸ਼ ਨਾਇਡੂ ਨੂੰ ਉੱਚਾ ਰੁਤਬਾ ਦਿੱਤਾ ਗਿਆ। ਯੂਨਾਈਟਿਡ ਕਿੰਗਡਮ ਵਿੱਚ ਪੰਜਾਬੀ ਡਰਾਈਵਰ ਤਨਵੀਰ ਸਿੰਘ ਨੂੰ 29 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਜੂਨ 1984 ਦੇ ਤੀਸਰੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਰੋਸ ਮੁਜ਼ਾਹਰੇ ਕਰਕੇ ਮਨਾਈ ਗਈ। ਲਹਿੰਦੇ ਪੰਜਾਬ ਤੋਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਦੀ ਅਮਰੀਕਾ ਯਾਤਰਾ। ਕੈਨੇਡਾ ਵਿੱਚ ਨਵਜੰਮੇ ਬੱਚਿਆਂ ਦੇ ਕਤਲ ਹੋ ਜਾਣ ਦੀਆਂ ਖਬਰਾਂ ਦੀਆਂ ਸੁਰਖੀਆਂ। ਨਿਊਜ਼ੀਲੈਂਡ ਵੱਲੋਂ ਸਰਪ੍ਰੀਤ ਸਿੰਘ ਖੇਡੇਗਾ ਵਿਸ਼ਵ ਕੱਪ ਫੁੱਟਬਾਲ ਦੇ ਮੈਦਾਨਾਂ ਵਿੱਚ। ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਮੈਥਮਿਮ ਫੈਟਮਿਨ ਯਾਨੀ ਕਿ ਮੈਥ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੋ ਪੰਜਾਬੀ ਬਲਤੇਜ ਸਿੰਘ ਅਤੇ ਹਿੰਮਤਜੀਤ ਸਿੰਘ ਕਾਹਲੋਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇੱਥੋਂ ਦੀ ਸੁਪਰੀਮ ਕੋਰਟ ਨੇ ਉਹਨਾਂ ਦੀ ਆਖਰੀ ਅਪੀਲ ਸੁਣਨ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ। ਮਾਣਯੋਗ ਅਦਾਲਤ ਨੇ ਆਖਿਆ ਕਿ ਦੋਵਾਂ ਹੀ ਦੋਸ਼ੀਆਂ ਨੂੰ ਦਿੱਤੀਆਂ ਗਈਆਂ ਕਰਮਵਾਰ 22 ਸਾਲ ਅਤੇ 21 ਸਾਲ ਦੀਆਂ ਸਜ਼ਾਵਾਂ ਨੂੰ ਜਿਵੇਂ ਦਾ ਤਿਵੇਂ ਕਾਇਮ ਰੱਖਿਆ ਜਾਵੇਗਾ। ਇੰਨਾ ਹੀ ਨਹੀਂ, 10 ਸਾਲ ਦੀ ਲਾਜ਼ਮੀ ਗੈਰ ਪੈਰੋਲ ਮਿਆਦ ਨੂੰ ਵੀ ਉਹਨਾਂ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦਿਆਂ ਪੂਰੀ ਤਰ੍ਹਾਂ ਜਾਇਜ਼ ਕਰਾਰ ਦਿੱਤਾ ਹੈ। ਤੇ ਇੱਧਰ ਨਿਊਜ਼ੀਲੈਂਡ ਪੁਲਿਸ ਵਿੱਚ ਤਾਇਨਾਤ ਰਹੇ ਸੁਪਰਿੰਟੈਂਡੈਂਟ ਰਾਕੇਸ਼ ਨਾਇਡੂ ਨੂੰ ਇੱਥੋਂ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਚੋਣ ਲੜਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਹੈ। ਹੋਇਆ ਇੰਝ ਕਿ ਆਪਣੀ ਸੂਚੀ ਵਿੱਚ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੇ ਜਿੱਥੇ ਉਹਨਾਂ ਨੂੰ 13ਵੇਂ ਨੰਬਰ 'ਤੇ ਗਿਣਿਆ, ਉੱਥੇ ਨਿਊਜ਼ੀਲੈਂਡ

ਪੁਲਿਸ ਮਹਿਕਮੇ ਨੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀਆਂ ਵਾਲੀਆਂ ਮੀਟਿੰਗਸ ਦੇ ਵਿੱਚ ਬੈਠੇ ਜਾਣ ਦੇ ਬਾਵਜੂਦ ਰਕੇਸ਼ ਨਾਇਡੂ ਨੇ ਪੁਲਿਸ ਮਹਿਕਮੇ ਨੂੰ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਜਲਦੀ ਹੀ ਇੱਕ ਰਾਜਨੀਤਿਕ ਕੈਰੀਅਰ ਸ਼ੁਰੂ ਕਰਨ ਜਾ ਰਹੇ ਨੇ। ਹਾਲ ਦੀ ਘੜੀ ਯਾਦ ਕਰਵਾ ਦਈਏ ਕਿ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਵਿੱਚ ਰਕੇਸ਼ ਨਾਇਡੂ ਤੋਂ ਇਲਾਵਾ ਸਿੰਗਾਪੁਰ ਦੀ ਜੰਮਪਲ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਅਤੇ ਚੰਡੀਗੜ੍ਹ ਦੇ ਜੰਮਪਲ ਸਰਦਾਰ ਖੜਗ ਸਿੰਘ ਵੀ ਇਹਨਾਂ ਚੋਣਾਂ ਵਿੱਚ ਕਿਸਮਤ ਅਜ਼ਮਾਈ ਕਰਨਗੇ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀਆਂ ਰਾਸ਼ਟਰੀ ਚੋਣਾਂ 7 ਨਵੰਬਰ ਨੂੰ ਹੋਣੀਆਂ ਤੈਅ ਹੋਈਆਂ ਨੇ। ਉਧਰ ਪੰਜਾਬੀ ਮੂਲ ਦੇ ਨੌਜਵਾਨ ਤਨਵੀਰ ਸਿੰਘ ਨੂੰ ਬਰਤਾਨੀਆ ਦੇ ਵਿੱਚ 29 ਸਾਲ ਕੈਦ ਸੁਣਾਏ ਜਾਣ ਦੀ ਸਜ਼ਾ ਸਾਹਮਣੇ ਆਈ ਹੈ। ਇੱਕ ਬੇਹੱਦ ਸਨਸਨੀਖੇਜ਼ ਮਾਮਲੇ ਵਿੱਚ ਸੈਕਸ ਵਰਕਰ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਲੱਗੇ ਪੰਜਾਬੀ ਮੂਲ ਦੇ 32 ਸਾਲਾ ਨੌਜਵਾਨ ਤਨਵੀਰ ਸਿੰਘ ਨੂੰ ਜਿੱਥੇ ਵੈਸਟ ਮਿਡਲੈਂਡਸ ਇਲਾਕੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਤੋਂ ਬਾਅਦ ਮਾੜਯੋਗ ਅਦਾਲਤ ਨੇ 29 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਡਿਲੀਵਰੀ ਡਰਾਈਵਰ ਦੇ ਤੌਰ 'ਤੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕਾਂ ਉੱਤੋਂ ਯੂਨਾਈਟਿਡ ਕਿੰਗਡਮ ਦੇ ਲੋਕਾਂ ਦਾ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ। 41 ਸਾਲਾ ਸ਼ਾਰਾ ਮਿਲਰ ਦੇ ਕਤਲ 'ਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਿੱਥੇ ਪਹਿਲਾਂ ਹੀ ਸੱਭਿਆਚਾਰਕ ਬੇਗਾਨਗੀ ਦਾ ਮਾਹੌਲ ਪੂਰੇ UK ਦੇ ਵਿੱਚ ਬਣਿਆ ਹੋਇਆ, ਉੱਥੇ ਯਾਦ ਕਰਾਉਣਾ ਚਾਹਾਂਗੇ ਕਿ ਬੀਤੇ ਦਿਨੀਂ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਵਿਕਰਮ ਸਿੰਘ ਦਿਗਵਾ ਨਾਂ ਦੇ ਇੱਕ ਸਿੱਖ ਨੌਜਵਾਨ ਨੇ ਇੱਕ ਤਿੱਖੇ ਹਥਿਆਰ ਦੇ ਨਾਲ ਹੈਨਰੀ ਨੋਵਾਕ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੂਰੇ UK ਦੇ ਵਿੱਚ ਹਿੰਸਾ ਭੜਕ ਉੱਠੀ ਸੀ। ਅਤੇ ਇੰਨਾ ਹੀ ਨਹੀਂ, ਪੁਲਿਸ ਦੇ ਖਿਲਾਫ਼ ਵੀ ਇਸੇ ਤਰ੍ਹਾਂ ਦਾ ਤਣਾਅ ਦਾ ਮਾਹੌਲ ਬਣਿਆ ਰਿਹਾ। ਅਤੇ ਉੱਧਰ ਜੂਨ 1984 ਦੇ ਤੀਸਰੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਦੇ ਮੌਕੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਭਾਰਤੀ ਸਫਾਰਤਖਾਨਿਆਂ ਦੇ ਸਾਹਮਣੇ ਰੋਸ ਮੁਜ਼ਾਹਰੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਖ਼ਬਰ ਮਿਲੀ ਹੈ ਕਿ ਵੈਨਕੂਵਰ, ਫਰੈਂਕਫਰਟ, ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਯੂਰਪ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਹੋਏ, ਜਿਸ ਦੇ ਵਿੱਚ ਕੌਮੀ ਅਧਿਕਾਰਾਂ, ਧਾਰਮਿਕ ਆਜ਼ਾਦੀ ਦੇ ਇਨਸਾਫ ਅਤੇ ਵੱਖਰੇ ਸਿੱਖ ਰਾਜ ਪ੍ਰਤੀ ਸੰਘਰਸ਼ ਦਾ ਐਲਾਨ ਕੀਤਾ ਗਿਆ। ਉਧਰ ਲਹਿੰਦੇ ਪੰਜਾਬ ਤੋਂ ਇਨ੍ਹੀਂ ਦਿਨੀ ਅਮਰੀਕਾ ਦੇ ਵਿੱਚ ਜਾਣੇ ਪਛਾਣੇ ਚਿਹਰੇ ਯਾਨੀ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਪਹੁੰਚੇ ਹੋਏ ਨੇ। ਬੀਤੇ ਦਿਨੀ ਉਹਨਾਂ ਨੇ ਮੈਰੀਲੈਂਡ ਸਥਿਤ ਇੱਕ ਖਾਸ ਮਿਲਣੀ ਵਿੱਚ ਸਿੱਖ ਵਿਰਾਸਤ ਦੀ ਸਾਂਭ ਸੰਭਾਲ, ਕੌਮੀ ਮੰਗਾਂ ਅਤੇ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੇ ਬਿਹਤਰ ਯਾਤਰਾ ਦੇ ਯਤਨਾਂ ਬਾਰੇ ਚਰਚਾ ਕੀਤੀ। ਇਹ ਉਹ ਦਿਨ ਨੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦਾ ਇੱਕ ਵੱਡਾ ਵਫਦ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਗਿਆ ਹੋਇਆ, ਜਿਹੜਾ ਕਿ 19 ਜੂਨ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਚੜ੍ਹਦੇ ਪੰਜਾਬ ਪਰਤੇਗਾ। ਤੇ ਉਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਲਗਾਤਾਰ ਦੂਸਰੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਨਵ ਜੰਮੇ ਬੱਚੇ ਦੀ ਲਾਸ਼ ਮਿਲੀ। ਫਰਕ ਇੰਨਾ ਹੈ ਕਿ ਇਸ ਵਾਰ ਇਸ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੀ ਮਾਂ ਸਿਮਰਨ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਹੈਲੀਫੈਕਸ ਵਿਖੇ ਇਸ ਤਰ੍ਹਾਂ ਦੀ ਘਟਨਾ ਪੇਸ਼ ਆਈ ਸੀ, ਜਿਸ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਪੂਰੀ ਤਰ੍ਹਾਂ ਸਦਮੇ ਵਿੱਚ ਨੇ। ਦੁਖਦਾਈ ਗੱਲ ਇਹ ਹੈ ਕਿ ਹੈਲੀਫੈਕਸ ਵਿਖੇ ਹੋਈ ਘਟਨਾ ਵਿੱਚ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ 23 ਸਾਲਾ ਉਸ ਦੀ ਮਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਤਾਂ ਦਾਖਲ ਕਰਵਾਇਆ ਗਿਆ, ਪਰ ਉਹ ਵੀ ਮੌਤ ਦੀ ਗੋਦ ਵਿੱਚ ਜਾ ਸੁੱਤੀ। ਪੰਜਾਬੀ ਸਫਾਂ ਦੇ ਵਿੱਚ ਇਸ ਵਰਤਾਰੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਉਹ ਦਿਨ ਨੇ ਜਦੋਂ ਕੈਨੇਡਾ ਦੇ ਵਿੱਚ ਰਾਜਨੀਤਿਕ ਸ਼ਰਨ ਲੈਣ ਵਾਲੇ ਲੋਕਾਂ ਦੀ ਅਥਾਹ ਗਿਣਤੀ ਵਧੀ ਹੋਈ ਨਜ਼ਰ ਆਉਂਦੀ ਹੈ। ਤੇ ਉਧਰ ਨਿਊਜ਼ੀਲੈਂਡ ਤੋਂ ਖੁਸ਼ ਖਬਰ ਹੈ ਕਿ ਦਤਪ੍ਰੀਤ ਸਿੰਘ ਨੇ ਜਿੱਥੇ ਨਿਊਜ਼ੀਲੈਂਡ ਦੀ ਟੀਮ ਵਿੱਚ ਆਪਣੀ ਥਾਂ ਬਣਾਈ, ਉੱਥੇ ਨਿਊਜ਼ੀਲੈਂਡ ਵੱਲੋਂ ਦੁਨੀਆ ਵਿੱਚ ਸਭ ਤੋਂ ਖੇਡਿਆ ਤੇ ਵੇਖਿਆ ਜਾਣ ਵਾਲਾ ਫੁੱਟਬਾਲ ਹੁਣ ਜਦੋਂ ਵਿਸ਼ਵ ਕੱਪ ਦੌਰਾਨ ਸ਼ਬਾਬ ਤੇ ਜਾਵੇਗਾ, 11 ਜੂਨ ਤੋਂ 19 ਜੁਲਾਈ ਤੱਕ ਨਿਊਜ਼ੀਲੈਂਡ ਦੀ ਟੀਮ ਵੱਲੋਂ ਇਹ ਪੰਜਾਬੀ ਨੌਜਵਾਨ ਮੈਦਾਨ ਦੇ ਵਿੱਚ ਉਤਰੇਗਾ। ਜ਼ਿਕਰੇ ਖਾਸ ਹੈ ਕਿ ਮਾਲਪੁਰ ਇਲਾਕੇ ਦੇ ਜੰਮਪਲ ਜਰਨੈਲ ਸਿੰਘ ਤੋਂ ਬਾਅਦ ਸਰਪ੍ਰੀਤ ਸਿੰਘ ਇੱਕ ਅਜਿਹਾ ਨੌਜਵਾਨ ਹੈ ਪੰਜਾਬੀਆਂ ਦੀ ਝੰਡੀ ਕਰਵਾਈ ਹੈ। ਬਾਇਰਨ ਮਿਊਨਿਖ ਦੇ ਨਾਲ ਜੁੜਨ ਵਾਲੇ ਸਰਪ੍ਰੀਤ ਪਹਿਲੇ ਪੰਜਾਬੀ ਮੂਲ ਦੇ ਖਿਡਾਰੀ ਬਣੇ। ਆਕਲੈਂਡ ਦੇ ਜੰਮਪਲ ਸਰਪ੍ਰੀਤ ਸਿੰਘ ਦੇ ਪਿਤਾ ਦਾ ਨਿਊਜ਼ੀਲੈਂਡ ਦੇ ਵਿੱਚ ਛੋਟੇ ਦਰਜੇ ਦਾ ਕਾਰੋਬਾਰ ਹੈ ਅਤੇ 7 ਸਾਲ ਦੀ ਉਮਰ ਤੋਂ ਉਸ ਨੇ ਜਿੱਥੇ ਫੁੱਟਬਾਲ ਦੇ ਪ੍ਰਤੀ ਆਪਣਾ ਮੋਹ ਨਿਭਾਇਆ, ਉਸ ਤੋਂ ਬਾਅਦ ਸਰਪ੍ਰੀਤ ਸਿੰਘ ਨੇ ਯੂਰਪ, ਜਰਮਨੀ ਅਤੇ ਪੁਰਤਗਾਲ ਦੇ ਕਲੱਬਾਂ ਲਈ ਖੇਡ ਦਿਖਾਈ। ਆਖਿਰਕਾਰ ਸੰਸਾਰ ਕੱਪ ਦੇ ਵਿੱਚ ਫੁੱਟਬਾਲ ਦੇ ਨਿਊਜ਼ੀਲੈਂਡ ਦੇ ਜੰਮਪਲ ਇਸ ਦੁਆਬੀਏ ਪੰਜਾਬੀ ਖਿਡਾਰੀ ਤੋਂ ਬਹੁਤ ਉਮੀਦਾਂ ਨੇ। ਗੁਰਪ੍ਰੀਤ ਗਿੱਲ ਦੇ ਖਿਆਲ ਦੇ ਨਾਲ ਆਗਿਆ ਚਾਹਾਂਗਾ ਕਿ ਕੋਈ ਦੱਸਿਓ ਤਰੀਕਾ ਕਿੰਜ ਤਾਲਮੇਲ ਰੱਖੀਏ, ਜੇ ਧਰਤੀ ਤੇ ਬੈਠਾਂ ਤਾਂ ਬਨੇਰੇ ਰੁੱਸ ਜਾਂਦੇ ਨੇ, ਬੜਾ ਔਖਾ ਕੰਮ ਖੁਸ਼ ਸਾਰਿਆਂ ਨੂੰ ਰੱਖਣਾ, ਦੀਵੇ ਜਦੋਂ ਬਾਲੀਏ ਹਨੇਰੇ ਰੁੱਸ ਜਾਂਦੇ ਨੇ।

0: SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ।
1: ਕਿਆ ਬਾਤ ਹੈ ਜੀ। ਔਰ ਪਰਮਿੰਦਰ ਸਿੰਘ ਜੀ, ਅੰਤ ਦੇ ਵਿੱਚ ਜੋ ਸ਼ਾਇਰੀ ਲੈ ਕੇ ਆਉਂਦੇ ਨੇ ਉਹ ਕਾਫੀ ਕਮਾਲ ਦੀ ਹੁੰਦੀ ਆ, ਮਜ਼ਾ ਹੀ ਆ ਜਾਂਦਾ ਸੁਣ ਕੇ। ਔਰ ਇੱਧਰ ਗਗਨ ਜੀ ਕਹਿ ਰਹੇ ਨੇ ਕਿ ਇਹ ਫੀਫਾ ਵਰਲਡ ਕੱਪ ਦੇ ਓਪਨਿੰਗ ਮੈਚ ਦੇ ਲਈ ਮੈਕਸੀਕੋ ਨੂੰ ਸਪੋਰਟ ਕਰ ਰਹੇ ਨੇ ਅਤੇ ਸੰਡੇ ਵਾਲੀ ਗੇਮ ਦੇ ਲਈ ਡੈਫੀਨੇਟਲੀ ਸਕਰੂਜ਼, ਯਾਨੀ ਕਿ ਆਸਟ੍ਰੇਲੀਆ ਨੂੰ। ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਹੁਣ ਵਾਰੀ ਆ ਚੁੱਕੀ ਹੈ ਗਾਣਾ ਸੁਣਨ ਦੀ, ਪਹਿਲਾ ਗਾਣਾ ਸਾਡੇ ਅੱਜ ਦੇ ਸ਼ੋਅ ਦਾ। ਇੱਦਾਂ ਹੀ ਇੰਜੋਏ ਕਰਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: Geico knows there's a home you and a road you. Right now you're hearing home you. He's not in an RV. He's at home, watching the great outdoors on TV.
1: For the lone gazelle, there sadly is no escape.
0: Meanwhile, road you always has an escape in an RV covered with Geico's added 24/7 emergency roadside service, so he can explore more of the great outdoors in real life. Except maybe the ravine where the gazelle got stuck. Road you should avoid that. It feels good to be a road you. It feels good to Geico.
2: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
3: Terms apply. Lounge access is subject to change. See CapitalOne.com for details.
4: ¿Por qué elegir entre velocidad, confianza y buen precio si con Spectrum Internet con fibra óptica puedes tenerlo todo por solo $40 al mes? Sin contratos, sin compromisos. Solo Internet increíble a un precio increíble. Cámbiate hoy y obtén Spectrum Internet con fibra óptica por solo $40 al mes. Visita spectrum.com/todo. Spectrum Internet funciona con tecnología de fibra y se conecta al domicilio mediante líneas coaxiales. Se aplican restricciones.
5: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
6: sbs.com.au/Punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/Punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
7: ਵੈਲਕਮ ਬੈਕ। ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਦੇ ਉੱਤੇ। ਮੈਂ ਹਾਂ ਪੁਨੀਤ ਟਿੰਗਰਾ, ਤੁਹਾਡੇ ਨਾਲ। ਔਰ ਇੱਧਰ ਸਾਨਵੀ ਜੀ ਕਹਿ ਰਹੇ ਨੇ ਅਮੇਜ਼ਿੰਗ ਸ਼ੋਅ ਪੁਨੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਮਨੂ ਜੀ ਵਿਕਟੋਰੀਆ ਦੇ ਪੈਕਨਮ ਤੋਂ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ, ਗ੍ਰੇਟ ਸ਼ੋਅ। ਔਰ ਕਹਿ ਰਹੇ ਨੇ ਫੀਫਾ ਦੇ ਵਾਸਤੇ ਕੱਲ੍ਹ ਮੈਂ ਸਪੋਰਟ ਕਰ ਰਹੀ ਹਾਂ ਮੈਕਸੀਕੋ ਨੂੰ, ਅਤੇ ਸੰਡੇ ਦੀ ਗੇਮ ਲਈ ਡੈਫੀਨੇਟਲੀ ਫੁੱਲ ਸਪੋਰਟ ਟੂ ਆਜ਼ੀ ਆਜ਼ੀ ਆਜ਼ੀ। ਓਏ ਓਏ ਓਏ, ਕਿਆ ਬਾਤ ਹੈ ਜੀ। ਔਰ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ ਓਪਨਿੰਗ ਗੇਮ ਵਾਸਤੇ, ਇਹ ਵੀ ਜ਼ਰੂਰ ਦੱਸਿਓ। ਔਰ ਸੰਡੇ ਆਸਟ੍ਰੇਲੀਆ ਵਰਸਸ ਤੁਰਕੀ ਦੱਸ ਸਕਦੇ ਹੋ 0439799767 ਤੇ। ਔਰ ਹਾਂ ਸੱਚ, ਮੈਂ ਤਾਂ ਭੁੱਲ ਗਿਆ, ਔਰ ਮੈਂ ਇੰਟਰਵਿਊ ਕਰ ਰਿਹਾ ਜੀ, ਮੈਂ ਵਾਪਸ ਆਊਂਗਾ ਦੇ ਡਾਇਰੈਕਟਰ ਇਮਤਿਆਜ਼ ਅਲੀ ਦੀ। ਅਗਰ ਇਮੈਜਿਨ ਕਰੋ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਇਮਤਿਆਜ਼ ਅਲੀ ਨੂੰ, ਕੀ ਸਵਾਲ ਪੁੱਛੋਗੇ, ਮੈਨੂੰ ਲਿਖ ਕੇ ਭੇਜੋ। ਉਹ ਮੈਂ ਅਗਰ ਮੈਨੂੰ ਸਵਾਲ ਚੰਗਾ ਲੱਗਾ ਤਾਂ ਮੈਂ ਆਪਣੀ ਇੰਟਰਵਿਊ ਦੇ ਵਿੱਚ ਜ਼ਰੂਰ ਜ਼ਰੂਰ ਇਨਕਲੂਡ ਕਰਾਂਗਾ, ਠੀਕ ਹੈ ਜੀ। ਨੰਬਰ ਤੁਹਾਨੂੰ ਪਤਾ ਹੈ, ਜ਼ਰੂਰ ਜ਼ਰੂਰ ਭੇਜਿਓ। ਇੱਧਰ ਸੁਖਵਿੰਦਰ ਕੌਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ। ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਨੇ, ਕਿਵੇਂ ਲੰਘ ਰਿਹਾ ਹੈ ਵੀਰਵਾਰ ਦਾ ਦਿਨ, ਔਰ ਕੀ ਪਲਾਨ ਨੇ ਫਿਰ ਵੀਕਐਂਡ ਦੇ? ਆਓ ਹੁਣ ਇੱਕ ਬਹੁਤ ਹੀ ਲਾਹੇਵੰਦ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹਾਈਪਰ ਟੈਨਸ਼ਨ ਬਾਰੇ ਕਿ ਕਿਵੇਂ ਹੁੰਦਾ ਹੈ। ਔਰ ਇੱਕ ਅੰਦਾਜ਼ਿਆਂ ਦੇ ਮੁਤਾਬਕ 10 ਦੇ ਵਿੱਚੋਂ ਹਰ ਇੱਕ ਵਿਅਕਤੀ ਇਸ ਦੇ ਨਾਲ ਪ੍ਰਭਾਵਿਤ ਹੈ। ਕੀ ਹੈ ਪੂਰੀ ਜਾਣਕਾਰੀ, ਆਓ ਇਸ ਖਾਸ ਇੰਟਰਵਿਊ ਰਾਹੀਂ ਸੁਣਦੇ ਹਾਂ।
8: ਤੁਸੀਂ ਹੋ SBS ਪੰਜਾਬੀ ਦੇ ਨਾਲ।
9: ਜਿਵੇਂ ਤੁਸੀਂ ਦੱਸਿਆ ਕਿ ਵੱਧ ਹੋਏ ਤਾਂ ਡਾਕਟਰ ਕੋਲ ਜਾਣਾ ਚਾਹੀਦਾ, ਜੇ ਕਿਸੇ ਦਾ ਕਾਫੀ ਘੱਟ ਸ਼ੋਅ ਹੁੰਦਾ ਹੋਵੇ ਤਾਂ ਵੀ ਕੋਈ ਰਿਸਕ ਹੈਗਾ, ਤਾਂ ਵੀ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਉਹਨੂੰ ਇਗਨੋਰ ਕਰਨਾ ਚਾਹੀਦਾ?
10: ਨਹੀਂ, ਇਹ ਤਾਂ ਜ਼ਰੂਰੀ ਹੁੰਦਾ ਵਾ ਜਾਣ ਲਈ ਵੀ ਜੇ ਤੁਹਾਡਾ ਲੋਅ ਵੀ ਆ ਉਹਦੇ ਵੀ ਕੋਈ ਕੋਈ ਬਿਮਾਰੀਆਂ ਹੁੰਦੀਆਂ ਵਾ, ਜਿਵੇਂ ਤੁਹਾਡੀ ਉਮਰ ਵੱਧ ਆ ਘੱਟ ਆ ਉਹਦਾ ਵੀ ਅਸਰ ਪੈ ਸਕਦਾ ਵਾ, ਤੇ ਆਪਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਵਾ। ਜਵਾਕ ਆ, ਤੁਹਾਡੀ ਉਮਰ ਛੋਟੀ ਆ, ਹਨਾ, ਉਹਦੇ ਲਈ ਤਾਂ ਮੰਨਿਆ ਜਾਂਦਾ ਹਨਾ ਵੀ ਚਲੋ ਲੋ ਨੋਰਮਲ ਆ, ਪਰ ਜੇ ਤੁਹਾਡੀ ਉਮਰ ਵੱਧ ਆ ਤੇ ਤੁਹਾਡੇ ਕੋਲ ਹੋਰ ਵੀ ਬਿਮਾਰੀਆਂ ਵਾ, ਸ਼ਾਇਦ ਤੁਹਾਨੂੰ ਉਸ ਬਾਰੇ ਨਹੀਂ ਪਤਾ ਹੋਊਗਾ, ਤੁਸੀਂ ਉਹ ਚੈੱਕ ਕਰਾਉਣਾ ਚਾਹੀਦਾ ਵਾ।
9: ਠੀਕ ਹੈ ਜੀ। ਤੇ ਅਕਸਰ ਜਿਹੜੀਆਂ ਮਸ਼ੀਨਾਂ ਘਰਾਂ ਚ ਹੁੰਦੀਆਂ ਉਹ ਵਧੀਆ ਹੁੰਦੀਆਂ ਜਾਂ ਜਿਹੜੀਆਂ ਡਾਕਟਰਾਂ ਕੋਲ ਪਈਆਂ ਜਾਂ ਫਾਰਮੇਸੀਸ ਕੋਲ ਪਈਆਂ ਹੋਈਆਂ ਉਹੀ ਵਧੀਆ ਹੁੰਦੀਆਂ? ਨਾਲੇ ਕਈ ਲੋਕਾਂ ਨੂੰ ਬੜਾ ਫੋਬੀਆ ਜਿਹਾ ਹੁੰਦਾ, ਘਰ ਬੈਠੇ ਚਲੋ ਵਿਹਲੇ ਬੈਠੇ ਹਾਂ, ਬਲੱਡ ਪ੍ਰੈਸ਼ਰ ਹੀ ਦੇਖ ਲਈਏ, ਤਾਂ ਉਹਦੇ ਨਾਲ ਵੀ ਹੋ ਸਕਦਾ ਟੈਂਸ਼ਨ ਹੋਰ ਵੱਧ ਜਾਂਦੀ ਹੋਵੇ?
10: ਹਾਂਜੀ, ਜਿਹੜੀਆਂ ਆਮ ਘਰ ਹੁੰਦੀਆਂ ਮਸ਼ੀਨਾਂ, ਡਿਪੈਂਡ ਕਰਦੀਆਂ ਕਿਹੜੇ ਮਾਡਲ ਵਗੈਰਾ ਨੇ, ਵੈਸੇ ਤਾਂ ਠੀਕ ਨੇ, ਉਹ ਰਫ ਐਸਟੀਮੇਟ ਤੁਹਾਨੂੰ ਦੱਸਦੀ ਆ, ਪਰ ਜਿਹੜੀ ਬਲੱਡ ਪ੍ਰੈਸ਼ਰ ਤੁਸੀਂ ਜਾ ਕੇ ਜੀ ਪੀ ਕੋਲ ਜਾਂਦੇ ਆ, ਫਾਰਮੇਸੀ ਕੋਲ ਜਾਂਦੇ ਆ, ਉਹਨਾਂ ਕੋਲ ਹੈਨਾ ਵਧੀਆ ਹੁੰਦੀਆਂ ਵਾ ਮਸ਼ੀਨਾਂ, ਉਹ ਰਿਲਾਇਬਲ ਹੁੰਦੀਆਂ ਵਾ। ਅਤੇ ਮੰਨ ਲਓ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ, ਤੁਹਾਨੂੰ ਇੱਕ ਪਾਸੇ ਵੱਧ ਮਿਲਿਆ ਵਾ, ਜੇ ਤੁਸੀਂ ਆਪਦੇ ਜੀ ਪੀ ਕੋਲ ਜਾਂਦੇ ਆ ਵੱਧ ਮਿਲਿਆ ਵਾ, ਪਰ ਤੁਸੀਂ ਫਿਕਰ 'ਚ ਆ, ਸਾਡੇ ਕੋਲ ਉਹਦਾ ਵੀ ਹੱਲ ਹੁੰਦਾ ਵਾ ਵੀ ਤੁਸੀਂ 24 ਘੰਟੇ ਲਈ ਮੋਨੀਟਰ ਕਰਦੇ ਆ, ਤੁਹਾਨੂੰ ਕਨੈਕਟ ਕਰਕੇ ਦੇਖਦੇ ਆ ਜਿਵੇਂ ਤੁਸੀਂ ਚੱਲਦੇ ਫਿਰਦੇ ਆ, ਫਿਰ ਉਹਨਾਂ ਦਾ ਤੁਹਾਡੀ ਐਵਰੇਜ ਵਗੈਰਾ ਦੇਖਦੇ ਆ ਵੀ ਤੁਹਾਡਾ ਕਦੋਂ ਵੱਧਦਾ ਕਦੋਂ ਘੱਟਦਾ ਵਾ। ਸੋ ਇਹਦਾ ਵੀ ਹੁੰਦਾ, ਕਦੇ ਕਦੇ ਸਾਡੇ ਕੋਲ ਮਰੀਜ਼ ਆਉਂਦੇ ਆ ਵੀ ਉਹਨਾਂ ਨੂੰ ਫਿਕਰ ਹੁੰਦਾ, ਡਾਕਟਰ ਨੂੰ ਵੀ ਦੇਖ ਕੇ ਸਾਨੂੰ ਵੀ ਦੇਖ ਕੇ ਘਬਰਾਉਣ ਲੱਗ ਜਾਂਦੇ ਆ। ਸਰ ਉਹਨਾਂ ਨੂੰ ਵਾਈਟ ਕੋਟ ਸਿੰਡਰੋਮ ਕਹਿੰਦੇ ਆ ਵੀ ਜਦੋਂ ਚਿੱਟਾ ਸਫੇਦ ਜਦੋਂ ਅਸੀਂ ਕੰਮ ਕਰਦੇ ਹਾਂ ਵੀ ਉਹ ਦੇਖ ਕੇ ਵੱਧ ਜਾਂਦਾ। ਸੋ ਇਹ ਹੁੰਦਾ ਵਾ, ਸਮਝ ਸਾਨੂੰ ਵੀ ਸਮਝ ਲੱਗਦੀ ਹੈ ਚੀਜ਼, ਪਰ ਇਹਦੇ ਹੱਲ ਹੁੰਦੇ ਆ ਇਨਵੈਸਟੀਗੇਟ ਕਰਨ ਲਈ।
9: ਤੇ ਇਹਦੇ ਕਰਕੇ ਕੰਪਲਿਕੇਸ਼ਨਸ ਕਿਹੋ ਜਿਹੀਆਂ ਆ ਸਕਦੀਆਂ ਜੇ ਤੁਸੀਂ ਇਗਨੋਰ ਕਰ ਦਈਏ ਇਹਨਾਂ ਨੂੰ?
10: ਬਹੁਤ ਬਹੁਤ ਮਾੜੀਆਂ ਆਉਂਦੀਆਂ ਵਾ ਹਨਾ, ਇਹਦੇ ਲਈ ਆਪਣੇ ਹਾਰਟ ਦੇ ਉੱਤੇ ਹਾਰਟ ਅਟੈਕ ਹੁੰਦਾ ਹਨਾ, ਸਟ੍ਰੋਕ ਹੁੰਦੀਆਂ ਵਾ, ਜਿਵੇਂ ਕਹਿੰਦੇ ਆ ਦੌਰਾ ਪੈ ਜਾਂਦਾ, ਖੂਨ ਦੀਆਂ ਨਾੜੀਆਂ ਵੀ ਨਸਦੀਆਂ ਫਟ ਸਕਦੀਆਂ, ਉਹਦੇ ਨਾਲ ਤੁਹਾਨੂੰ ਬਹੁਤ ਪੈਰਾਲਾਈਸਿਸ ਹੁੰਦਾ ਵਾ ਵਗੈਰਾ, ਬਹੁਤ ਤੁਹਾਡੇ ਅੰਗ ਪੈਰ ਚੱਲਣ ਹਟ ਜਾਂਦੇ ਆ, ਤੁਹਾਡੀ ਕਿਡਨੀਆਂ ਦੇ ਉੱਤੇ ਅਸਰ ਪੈਂਦਾ, ਗੁਰਦੇ ਫੇਲ ਹੁੰਦੇ ਆ, ਕਹਿੰਦੇ ਆ ਡਾਇਲਿਸਿਸ ਹੋਣ ਲੱਗ, ਤੁਹਾਨੂੰ ਕਦੇ ਕੋਈ ਕੋਈ ਲੋਕਾਂ ਦਾ ਇੰਨਾ ਮਾੜਾ ਹੋ ਜਾਂਦਾ ਉਹਨਾਂ ਨੂੰ ਡਾਇਲਿਸਿਸ ਵੀ ਚਾਹੀਦੀ ਆ। ਅੱਖਾਂ ਦੇ ਉੱਤੇ ਅਸਰ ਪੈਂਦਾ ਵਾ, ਤੁਹਾਡੀ ਨਿਗਾਹ ਕਮਜ਼ੋਰ ਹੁੰਦੀ ਆ, ਉਹਨੂੰ ਅਸੀਂ ਰੈਟਨੋਪੈਥੀ ਕਹਿੰਦੇ ਆ। ਅਤੇ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਆ ਅਤੇ ਤੁਸੀਂ ਨਹੀਂ ਖਿਆਲ ਰੱਖਿਆ, ਇਹ ਤੁਹਾਡੇ ਦਿਮਾਗ ਦੇ ਉੱਤੇ ਅਸਰ ਪਾ ਸਕਦੇ ਵੀ ਤੁਹਾਨੂੰ ਜਿਹੜੀ ਭੁੱਲ ਚੁੱਕ ਦੀ ਬਿਮਾਰੀ ਹੁੰਦੀ ਆ, ਡਿਮੈਂਸ਼ੀਆ ਹੁੰਦੀ ਆ, ਉਹਦਾ ਵੀ ਬਹੁਤ ਵੱਡਾ ਰਿਸਕ ਫੈਕਟਰ ਹੁੰਦਾ ਵਾ। ਸੋ ਇਹਦੇ ਬਹੁਤ ਰਿਸਕ ਸਾਰੇ ਅੰਗਾਂ ਤੇ ਪੈ ਸਕਦਾ ਵਾ।
9: ਸੋ ਜਿਵੇਂ ਕਿਸੇ ਨੇ ਗਾਇਆ ਸੀ ਕਿ ਦਿਲ ਦਾ ਮਾਮਲਾ ਹੈ, ਇਹ ਦਿਲ ਦਾ ਮਾਮਲਾ ਕਾਫੀ ਸੈਂਸਿਟਿਵ ਹੈਗਾ।
10: ਹਾਂਜੀ ਹਾਂਜੀ, ਜ਼ਰੂਰ ਬਹੁਤ ਸੈਂਸਿਟਿਵ ਆ।
9: ਹਾਂ, ਤੇ ਇਹਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਚਾਹੀਦਾ। ਤੇ ਹੁਣ ਆਪਾਂ ਨੇ ਗੱਲ ਕਰੀਏ ਕਿ ਮੈਨੇਜਮੈਂਟ, ਚਲੋ ਆਈਡੈਂਟੀਫਾਈ ਵੀ ਹੋ ਗਿਆ ਆਪਾਂ, ਉਹਦੇ ਸਾਰਾ ਕੁਝ ਦੇਖ ਲਿਆ ਵੀ ਇਹਦੇ ਕੀ ਨੁਕਸਾਨ ਹੋ ਸਕਦੇ ਆ, ਹੁਣ ਇਹਨੂੰ ਕੰਟਰੋਲ 'ਚ ਕਿੱਦਾਂ ਲੈ ਕੇ ਆਈਏ ਜੇ ਹੋ ਹੀ ਜਾਂਦਾ ਤਾਂ?
10: ਸੋ ਇਹਦੇ ਹੈਗੇ ਆ ਕਾਫੀ ਰਾਹ ਨੇ। ਮੋਸਟਲੀ ਜਦੋਂ ਅਸੀਂ ਪਹਿਲਾਂ ਦੇਖਦੇ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਦਾ ਰਹਿਣ ਸਹਿਣ ਦਾ ਬਦਲੀ ਕਰੋ, ਇਹਦਾ ਮਤਲਬ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰੋ। ਇਹਦਾ ਕੀ ਮਤਲਬ ਆ? ਉਹ ਕਹਿੰਦੇ ਆ ਵੀ ਜੇ ਤੁਸੀਂ ਮਾੜਾ ਕੁਛ ਕਰਦੇ ਆ, ਮਤਲਬ ਬੀੜੀ ਪੀਂਦੇ ਆ, ਸ਼ਰਾਬ ਪੀਂਦੇ ਆ, ਨਸ਼ਾ ਕਰਦੇ ਆ, ਉਹਨੂੰ ਤੁਸੀਂ ਛੱਡੋ, ਛੱਡਣ ਦੀ ਕੋਸ਼ਿਸ਼ ਕਰੋ, ਉਹਦੇ ਲਈ ਸਪੋਰਟਸ ਲਓ ਆਪਦੇ ਜੀ ਪੀ ਤੋਂ ਜੇ ਤੁਹਾਨੂੰ ਨਹੀਂ ਹੋ ਸਕਦਾ ਹੈਨਾ। ਤੁਸੀਂ ਵਰਜਿਸ਼ ਕਰੋ, ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਆ। ਤੁਸੀਂ ਘੱਟ ਤੋਂ ਘੱਟ 5 ਦਿਨ ਲਈ 30 ਤੋਂ 60 ਮਿੰਟਾਂ ਲਈ ਤੁਰੋ ਹੈਨਾ। ਤੁਹਾਡੀ ਧੜਕਣੀ, ਦਿਲ ਦੀ ਧੜਕਣੀ ਵਧਣੀ ਚਾਹੀਦੀ ਆ, ਤੁਹਾਨੂੰ ਪਸੀਨਾ ਆਉਣਾ ਚਾਹੀਦਾ, ਤੇ ਤੁਸੀਂ ਐਕਸਰਸਾਈਜ਼ ਕਰੋ, ਆਪਦੀ ਵਰਜਿਸ਼ ਵਧਾਓ।
9: ਇਹ ਤੁਰੋ ਵੀ ਤੁਸੀਂ ਜਿਹੜਾ ਕਿ ਵਾਕਿੰਗ ਹੈਗੀ ਆ, ਬ੍ਰਿਸਕ ਹੋਣੀ ਚਾਹੀਦੀ।
10: ਹਾਂਜੀ,
9: ਅੱਛਾ,
10: ਹਾਂਜੀ, ਜਿੱਥੇ ਤੁਸੀਂ ਤੁਹਾਨੂੰ ਪਸੀਨਾ ਆਵੇ। ਇਹ ਨਹੀਂ ਹੈਗਾ ਵੀ ਤੁਸੀਂ ਆਰਾਮ ਨਾਲ

0: advertising.
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: ਖਾਓ ਜਿਵੇਂ ਆਪਾਂ ਸਾਰੇ ਸੋਚਦੇ ਹਾਂ ਆਪਾਂ ਬਹੁਤ ਵਧੀਆ ਖਾਣਾ ਖਾਂਦੇ ਹਾਂ ਪਰ ਆਪਾਂ ਨੂੰ ਕਦੇ ਕਦੇ ਦੇਖਣਾ ਪੈਂਦਾ ਵਾ ਵੀ ਆਪਾਂ ਅਸਲ 'ਚ ਕੀ ਖਾਂਦੇ ਹਾਂ ਆਪਾਂ ਬਾਹਰਲਾ ਖਾਣਾ ਖਾਂਦੇ ਹਾਂ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ ਜ਼ਿਆਦਾ ਨੂਨ ਜ਼ਿਆਦਾ ਖਾ ਕੇ ਆਪਾਂ ਨੂੰ ਪਤਾ ਵੀ ਆਪਣੇ ਉੱਤੇ ਮਾੜਾ ਅਸਰ ਹੈਗਾ ਇਹਦਾ ਜੇ ਤੁਸੀਂ ਆਹ ਚੀਜ਼ਾਂ ਕਰੋਗੇ ਤਾਂ ਤੁਹਾਡਾ ਭਾਰ ਵੀ ਨਾਲ ਦੀ ਨਾਲ ਘਟਣ ਲੱਗ ਜਾਂਦਾ ਸੋ ਤੁਹਾਡਾ ਜਿਹੜਾ ਮੋਟਾਪਾ ਵਾ ਉਹ ਘੱਟਦਾ ਵਾ ਉਹਦੇ ਘਟਣ ਨਾਲ ਵੀ ਤੁਹਾਨੂੰ ਇਹਦਾ ਫਾਇਦਾ ਬਹੁਤ ਹੈ ਵੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗ ਜਾਂਦਾ ਵਾ ਜੇ ਇਹ ਨਹੀਂ ਹੋਇਆ ਫਿਰ ਆਪਾਂ ਨੂੰ ਸੋਚਣਾ ਪੈਂਦਾ ਵਾ ਦਵਾਈਆਂ ਲਾਉਣ ਲਈ
4: ਅੱਛਾ
3: ਫਿਰ ਜੇ ਤੁਸੀਂ ਦਵਾਈਆਂ ਤੇ ਲੱਗਦੇ ਆ ਆਪਣੇ ਕੋਲ ਦਵਾਈਆਂ ਬਹੁਤ ਨੇ ਜੀਪੀ ਜਿਹੜੇ ਆਪਣੇ ਲਈ ਸ਼ੁਰੂਆਤ ਕਰਦੇ ਆ ਤੇ ਉਹ ਜਿਹੜਾ ਜੀਪੀ ਸ਼ੁਰੂਆਤ ਕਰਦੇ ਆ ਉਹ ਵਧੀਆ ਦਵਾਈਆਂ ਹੁੰਦੀਆਂ ਵਾ ਵੀ ਆਪਣੇ ਜਿਹੜਾ ਦਿਲ ਆ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਵਾ ਉਹਦੇ ਤੇ ਸਟ੍ਰੇਨ ਆਉਂਦੀ ਆ ਆਪਣੇ ਕੋਲ ਇਹ ਜਿਹੀਆਂ ਦਵਾਈਆਂ ਹੁੰਦੀਆਂ ਵਾ ਵੀ ਜਿਹੜਾ ਸਟ੍ਰੇਨ ਦੇ ਨਾਲ ਆਪਣਾ ਹਾਰਟ ਬਦਲੀ ਕਰਦਾ ਵਾ ਉਹਨੂੰ ਕੋਪ ਕਰਨ ਲਈ ਉਹ ਰੀਮੋਡਲਿੰਗ ਲਈ ਉਹ ਅਸਿਸਟ ਕਰਦਾ ਹੈਲਪ ਉਹਨੂੰ ਮਦਦ ਕਰਦਾ ਵਾ ਵੀ ਉਹ ਮਾੜੇ ਅਸਰ ਨਾ ਪੈਣ ਸੋ ਆਪਣੇ ਕੋਲ ਕ੍ਰਾਈਟੀਰੀਆ ਹੁੰਦਾ ਵਾ ਵੀ ਆਹ ਜੇ ਤੁਹਾਡਾ ਬਲੱਡ ਪ੍ਰੈਸ਼ਰ ਹੈ ਵੱਧਦਾ ਤੁਸੀਂ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਕੇ ਨਹੀਂ ਤੁਹਾਡਾ ਵਧਿਆ ਨਹੀਂ ਘਟਿਆ ਫਿਰ ਅਸੀਂ ਦਵਾਈਆਂ ਤੇ ਲਾਉਂਗੇ ਫਿਰ ਤੁਹਾਨੂੰ ਮੋਨੀਟਰ ਕਰਦੇ ਆ ਵੀ ਦਵਾਈ ਲੱਗ ਕੇ ਤੁਹਾਡੇ ਕਿਸੇ ਹੋਰ ਚੀਜ਼ ਤੇ ਤਾਂ ਨਹੀਂ ਮਾੜਾ ਅਸਰ ਪਿਆ ਤੁਸੀਂ ਵਧੀਆ ਤੁਹਾਨੂੰ ਮਹਿਸੂਸ ਹੁੰਦਾ ਵਾ ਉਹ ਖਾ ਕੇ ਤੁਹਾਡਾ ਬਲੱਡ ਪ੍ਰੈਸ਼ਰ ਘੱਟਦਾ ਵਾ ਕਿ ਨਹੀਂ ਜੇ ਨਹੀਂ ਘੱਟਦਾ ਫਿਰ ਤੁਸੀਂ ਹੋਰ ਦਵਾਈਆਂ ਲਾ ਸਕਦੇ
4: ਹੋ ਪੋਟੈਂਸੀ ਵਗੈਰਾ ਇਨਕਰੀਜ਼ ਕਰ ਸਕਦੇ ਆ ਉਹਨਾਂ ਦੀ
3: ਹਾਂਜੀ
4: ਤੇ ਜਿਵੇਂ ਤੁਸੀਂ ਦੱਸਿਆ ਸੀ ਕਿ ਕੋਲੇਸਟ੍ਰੋਲ ਹੋਵੇ ਜਾਂ ਡਾਇਬੀਟੀਜ਼ ਹੋਵੇ ਜਾਂ ਥਾਇਰੋਇਡ ਹੋਵੇ ਉਹਦਾ ਵੀ ਹਾਰਟ ਦੇ ਉੱਤੇ ਅਸਰ ਪੈਂਦਾ ਹੈ
3: ਹਾਂਜੀ
4: ਅਸੀਂ ਜੇ ਉਸ ਚੀਜ਼ ਦੀ ਹੀ ਦਵਾਈ ਲੈ ਲਈਏ ਪ੍ਰੋਪਰ ਉਹਨੂੰ ਟ੍ਰੀਟ ਕਰ ਲਈਏ ਮੰਨ ਲਓ ਡਾਇਬੀਟੀਜ਼ ਨੂੰ ਟ੍ਰੀਟ ਕਰਦੇ ਹਾਂ ਤਾਂ ਹਾਰਟ ਆਟੋਮੈਟਿਕਲੀ ਹੀ ਟ੍ਰੀਟ ਹੋ ਜਾਂਦਾ ਹੈ
3: ਹਾਂਜੀ ਜਿਹੜੇ ਇਹਨਾਂ ਦੇ ਰਿਸਕ ਫੈਕਟਰਸ ਆ ਤੁਸੀਂ ਜਿਹਨਾਂ ਤੋਂ ਚੀਜ਼ਾਂ ਤੋਂ ਵੀ ਤੁਹਾਨੂੰ ਆਹ ਬਿਮਾਰੀ ਹੋਈ ਆ ਹੈਨਾ ਉਹ ਜੇ ਤੁਸੀਂ ਉਹਨੂੰ ਵੀ ਟ੍ਰੀਟ ਕਰਨ ਲੱਗ ਜਾਓ ਉਹ ਵੀ ਮਦਦ ਕਰੂਗਾ ਫਿਰ ਆਪ ਤੁਹਾਡਾ ਬਲੱਡ ਪ੍ਰੈਸ਼ਰ ਲੋਅਰ ਘੱਟ ਹੋਣ ਲੱਗ ਜਾਂਦਾ ਵਾ
4: ਜੀ ਇੱਕ ਹੋਰ ਗੱਲ ਹੈਗੀ ਹੈ ਵੀ ਜਦੋਂ ਅਸੀਂ ਮੰਨ ਲਓ ਮੈਂ ਵੀ ਜਿਵੇਂ ਯੰਗ ਸੀਗੇ ਅਸੀਂ ਬਹੁਤ ਜ਼ਿਆਦਾ ਤਾਂ ਲੱਕੜ ਹਜ਼ਮ ਪੱਥਰ ਹਜ਼ਮ ਜੋ ਮਰਜ਼ੀ ਖਾ ਜਾਂਦੇ ਸੀ ਜਿੰਨੀਆਂ ਰੋਟੀਆਂ ਪਈਆਂ ਸਾਰੀਆਂ ਖਾ ਜਾਂਦੇ ਸੀਗੇ ਪਰ ਹੁਣ ਜਾ ਕੇ ਲੱਗਦਾ ਕਿ ਸਾਨੂੰ ਆਪਣੀ ਡਾਇਟ ਬਹੁਤ ਜ਼ਿਆਦਾ ਮੈਨੇਜ ਕਰਨੀ ਪੈਂਦੀ ਹੈ ਇਹ ਕੀ ਕਾਰਨ ਹੈਗਾ ਇੱਕ ਖਾਸ ਉਮਰ 'ਤੇ ਜਾ ਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਹੀ ਜ਼ਹਿਰ ਕਿਉਂ ਲੱਗਣ ਲੱਗ ਪੈਂਦੀਆਂ
3: ਇਹ ਬਿਕੋਜ਼ ਜਿਵੇਂ ਜਿਵੇਂ ਆਪਣੀ ਬੋਡੀ ਮੈਚੋਰ ਹੁੰਦੀ ਆ ਉਵੇਂ ਤੁਸੀਂ ਨਹੀਂ ਤੁਹਾਡਾ ਟੋਲਰੇਟ ਨਹੀਂ ਹੁੰਦਾ ਵਾ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜਦੋਂ ਆਪਣੀ ਈਟਿੰਗ ਹੈਬਿਟਸ ਸੀਗੀਆਂ ਆਪਣੀ ਜਨਰੇਸ਼ਨਲ ਆ ਹਨਾ ਆਪਣੇ ਪੁਰਾਣਿਆਂ ਤੇ ਜਾਂਦਾ ਵਾ ਜਿਵੇਂ ਮੇਰੀ ਮੰਮੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਨਾਨਾ ਜੀ ਆਹ ਕਰਦਾ ਹੁੰਦਾ ਸੀ ਇੰਨੀ ਖੇਤੀ ਕਰਦੇ ਸੀ ਉਹ ਇੰਨਾ ਗੁੜ ਖਾ ਲੈਂਦੇ ਸੀ ਉਹ ਇੰਨਾ ਘਿਓ ਖਾਂਦੇ ਸੀ ਪਰ ਉਹ ਕੰਮ ਵੀ ਓਨਾ
4: ਕਰਦੇ ਸੀ
3: ਹਾਂਜੀ ਆਪਾਂ ਹੁਣ ਵੈਸਟਰਨ ਸੋਸਾਇਟੀ ਚ ਰਹਿ ਕੇ ਆਪਾਂ ਨੂੰ ਬਹੁਤ ਐਸ਼ ਮਿਲੀ ਹੋਈ ਆ ਆਪਾਂ ਉਵੇਂ ਨਹੀਂ ਕੰਮ ਕਰਦੇ ਆਪਣਾ ਉਵੇਂ ਕੈਲਰੀਜ਼ ਬਰਨ ਨਹੀਂ ਹੁੰਦੀਆਂ ਤੇ ਉਹ ਆਪਣੇ ਤੇ ਅਸਰ ਨਹੀਂ ਹੁੰਦਾ ਜਿਵੇਂ ਆਪਣੇ ਪਹਿਲੇ ਬਜ਼ੁਰਗਾਂ ਨੂੰ ਹੁੰਦਾ ਸੀ ਇਹਦੇ ਵਿੱਚ ਇਹ ਵੀ ਹੁੰਦਾ ਵਾ ਵੀ ਆਪਣੇ ਜੈਨੇਟਿਕਸ ਜਿਹੜੇ ਆ ਉਹ ਬਦਲੀ ਕਰਨ ਚੁੱਕੇ ਆਪਣੇ ਅਨਫੋਰਚੁਨੇਟਲੀ ਜੀਨਸ ਵੱਲੋਂ ਵੀ ਆਪਣੇ ਕੋਲ ਰਿਸਕ ਫੈਕਟਰਸ ਆ ਚੁੱਕੇ ਆ
4: ਜਨਰੇਸ਼ਨ ਟੂ ਜਨਰੇਸ਼ਨ ਉਹ ਵੀ ਵੱਧ ਗਏ
3: ਹਾਂਜੀ ਬਿਕੋਜ਼ ਜੇ ਆਪਣੇ ਪੜਦਾਦੇ ਕੋਲ ਡਾਇਬੀਟੀ ਸੀ ਆਪਣੇ ਕੋਲ ਵੀ ਹੋ ਸਕਦਾ ਆ ਇਹ ਵੀ ਇੱਕ ਫੈਕਟਰ ਆ ਜਾਂਦਾ ਉੱਪਰੋਂ ਦੀ ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹਦਾ ਬਹੁਤ ਵੱਡਾ ਰਿਸਕ ਫੈਕਟਰ ਆ ਇਹ ਚੀਜ਼ਾਂ ਨੂੰ ਡਿਵੈਲਪ ਹੋਣ ਦਾ ਗੋਰਿਆਂ ਦੇ ਵੱਲੋਂ ਆਪਾਂ ਨੂੰ ਵੱਧ ਆ
4: ਕਿਉਂਕਿ ਸਾਡਾ ਫੂਡ ਵੀ ਇਹੋ ਜਿਹਾ ਹੈਗਾ ਹਰ ਵੇਲੇ ਪਰੌਂਠੇ ਖਾਣੇ ਤਲੀਆਂ ਚੀਜ਼ਾਂ ਘਿਓ ਪਾ ਕੇ ਜੇ ਉਹ ਤੇ ਮਸਾਲੇਦਾਰ ਹੋਣਾ ਚਾਹੀਦਾ ਤਾਂ ਹੀ ਸਵਾਦ ਆਉਂਦਾ
3: ਹਾਂਜੀ
4: ਜੀ ਤੇ ਤੁਸੀਂ ਚਲਦੇ ਚਲਦੇ ਕੋਈ ਵੀ ਸੁਨੇਹਾ ਦੇਣਾ ਚਾਹੋ ਸਾਡੀ ਪੰਜਾਬੀ ਭਾਈਚਾਰੇ ਨੂੰ ਤਾਂ ਬਹੁਤ ਜ਼ਰੂਰੀ ਹੋਏਗਾ ਬਹੁਤ ਚੰਗਾ ਹੋਏਗਾ ਜੀ ਵੈਲਕਮ ਕਰਾਂਗੇ ਅਸੀਂ ਪਰ ਜਿਵੇਂ ਅਕਸਰ ਸਾਡੇ ਕਮਿਊਨਿਟੀ ਵਿੱਚੋਂ ਵੀ ਲੋਕ ਜਦੋਂ ਡਾਕਟਰ ਕੋਲ ਜਾਂਦੇ ਆ ਜਾਂ ਟੈਸਟ ਕਰਾਉਣ ਜਾਂਦੇ ਆ ਟੈਸਟ ਕਰਾ ਕੇ ਰਿਜ਼ਲਟ ਆ ਜਾਂਦੇ ਆ ਉਹ ਸਾਰੇ ਨੋਰਮਲ ਨੋਰਮਲ ਨੋਰਮਲ ਆ ਜਾਂਦੇ ਆ ਤਾਂ ਕਹਿੰਦੇ ਲੈ ਐਵੇਂ ਗਏ ਟਾਈਮ ਹੀ ਵੇਸਟ ਕੀਤਾ ਉਹ ਖੁਸ਼ ਨਹੀਂ ਹੁੰਦੇ ਕਿ ਭਾਈ ਸਾਡਾ ਸਾਰਾ ਠੀਕ ਆਇਆ ਤੇ ਸਮੇਂ ਤੇ ਚੈੱਕਅਪ ਵੀ ਹੋ ਗਿਆ
3: ਜੀ
4: ਕੀ ਕਹਿਣਾ ਚਾਹੋਗੇ ਪੰਜਾਬੀ ਭਾਈਚਾਰੇ ਨੂੰ ਵੀ ਚੈੱਕਅਪ ਵਗੈਰਾ ਕਿਉਂ ਜ਼ਰੂਰੀ ਹੈਗੇ ਆ
3: ਬਹੁਤ ਜ਼ਰੂਰੀ ਆ ਇਹ ਬਿਕੋਜ਼ ਆਪਾਂ ਨੂੰ ਫਿਰ ਪਤਾ ਲੱਗੂਗਾ ਆਪਾਂ ਨੂੰ ਸਮਝ ਲੱਗੂਗੀ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ ਕਦੇ ਕਦੇ ਤੁਸੀਂ ਚੈੱਕਅਪ ਕਰਦੇ ਆ ਤੁਸੀਂ ਚਲੋ ਠੀਕ ਆ ਤੁਹਾਡੇ ਨੰਬਰ ਠੀਕ ਆ ਗਏ ਬਾਈ ਚਾਂਸ ਤੁਹਾਨੂੰ ਕੋਈ ਬਾਅਦ ਚ ਬਿਮਾਰੀ ਹੋਊਗੀ ਕੁਛ ਹੋਊਗਾ ਤੁਹਾਨੂੰ ਪਤਾ ਤਾਂ ਹੋਊਗਾ

0: ਵੀ ਇਸ ਸਾਲ ਦੇ ਵਿੱਚ ਮੈਂ ਠੀਕ ਸੀ, ਇਸ ਤੋਂ ਬਾਅਦ ਮੈਨੂੰ ਕੀ ਪ੍ਰੋਬਲਮਾਂ ਪੈਣ ਲੱਗ ਗਈਆਂ, ਤੁਸੀਂ ਫਿਰ ਟ੍ਰੈਂਡ ਵੀ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਗਈ ਆ ਕਿਵੇਂ ਤੁਹਾਡੇ ਰਿਜ਼ਲਟਸ ਆਉਂਦੇ ਰਹੇ ਆ, ਤੇ ਜਦੋਂ ਚੰਗੀ ਖਬਰ ਮਿਲਦੀ ਆ ਨਾ ਆਪਾਂ ਨੂੰ ਖੁਸ਼ ਬਹੁਤ ਹੋਣਾ ਚਾਹੀਦਾ ਵਾ ਇਹ ਚੀਜ਼ ਤੋਂ, ਹੈ ਨਾ। ਤੇ ਆਪਾਂ ਜੇ ਤੁਸੀਂ ਇੰਗੇਜ ਹੋਵੋਗੇ ਹੈਲਥ ਕੇਅਰ ਸਰਵਿਸਿਜ਼ ਨਾਲ, ਤੁਸੀਂ ਸਮਝੋਗੇ ਵੀ ਇਹ ਸਰਵਿਸਿਜ਼ ਐਗਜ਼ਿਸਟ ਹੁੰਦੀਆਂ, ਇਹਦੇ ਵਿੱਚ ਕੀ ਆਪਾਂ ਨੂੰ ਅੱਗੇ ਲਈ, ਮੈਂ ਜੇ ਅਸੀਂ ਬਿਮਾਰ ਹੋ ਗਏ ਅਸੀਂ ਆਹ ਡਾਕਟਰ ਕੋਲ ਜਾ ਸਕਦੇ ਹਾਂ, ਤੁਹਾਡੇ GP ਦੇ ਨਾਲ ਤੁਹਾਡੀ ਉਹ ਜਿਵੇਂ ਕਹਿ ਦਿੰਦੇ ਰਿਸ਼ਤੇਦਾਰੀ ਬਣਨ ਲੱਗ ਜਾਂਦੀ ਆ, ਤੇ ਤੁਸੀਂ ਉਹਨਾਂ ਨਾਲ ਟਰੱਸਟ ਕਰਦੇ ਆ, ਫਿਰ ਤੁਸੀਂ ਜਦੋਂ ਤੁਸੀਂ ਜਾਓਗੇ ਉਹ ਤੁਹਾਨੂੰ ਸਮਝੋਗੇ ਐਜ਼ ਐਨ ਇੰਡੀਵਿਜੂਅਲ ਵੀ ਤੁਸੀਂ ਤੁਹਾਡੇ ਕੋਲ ਕੀ ਰਿਸਕ ਫੈਕਟਰਸ ਆ, ਤੁਹਾਡੇ ਕੋਲ ਅੱਗੇ ਲਈ ਕੀ ਆਪਾਂ ਤੁਹਾਡੇ ਲਈ ਸੋਚਣਾ ਵਾ।
1: ਜੀ ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਜੀ ਕਿ ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪੈਣਾ, ਅਤੇ ਅਸੀਂ ਬੜੀ ਵਧੀਆ ਕੰਟਰੀ 'ਚ ਬੈਠੇ ਹੋਏ ਹਾਂ, ਇੱਥੇ ਜਿਹੜੀਆਂ ਸਿਹਤ ਸੇਵਾਵਾਂ ਹੈਗੀਆਂ ਕਾਫੀ ਵਧੀਆ ਹੈਗੀਆਂ, ਉੱਚ ਪੱਧਰ ਦੀਆਂ ਹੈਗੀਆਂ, ਅਤੇ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ। ਡਾਕਟਰ ਮਨਦੀਪ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹਾਈਪਰ ਟੈਂਸ਼ਨ ਬਾਰੇ, ਹਾਈ ਬਲੱਡ ਪ੍ਰੈਸ਼ਰ ਬਾਰੇ, ਅਤੇ ਜ਼ਰੂਰ ਹੀ ਜਲਦੀ ਹੀ ਅਸੀਂ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਕਰਾਂਗੇ ਇੱਕ ਹੋਰ ਵਿਸ਼ੇ ਦੇ ਨਾਲ।
0: ਥੈਂਕ ਯੂ ਸੋ ਮਚ, ਥੈਂਕ ਯੂ ਤੁਸੀਂ ਮੈਨੂੰ ਇੱਥੇ ਅੱਜ ਬੁਲਾਇਆ, ਲੁਕਿੰਗ ਫੋਰਵਰਡ ਟੂ ਦ ਨੈਕਸਟ ਵਨ।
2: ਫੇਸਬੁੱਕ ਉਤੇ ਤਾਂ ਬਿਲਕੁਲ ਜਾਸ ਕਰਦੇ ਹਾਂ, ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ, ਸਾਰੀਆਂ ਜਾਣਕਾਰੀਆਂ ਤੁਸੀਂ ਇੰਟਰਵਿਊ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਔਰ ਡਾਊਨਲੋਡ ਵੀ ਕਰ ਸਕਦੇ ਹੋ ਫਿਰ ਸਾਡੀ ਵੈਬਸਾਈਟ ਤੇ ਜਾ ਕੇ। ਹੁਣ ਸਮਾਂ ਹੋ ਚੁੱਕਾ ਅਗਲੇ ਗਾਣੇ ਦਾ, ਆਓ ਸੁਣਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਕੋਕਾ ਗਾਨੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: ਔਰ ਲੈਟਸ ਸੀ ਤੁਹਾਡਾ ਗੈਸ ਸਹੀ ਜਾਂਦਾ ਹੈ ਜਾਂ ਫਿਰ ਨਹੀਂ। ਮੈਕਸੀਕੋ ਵਰਸਸ ਸਾਊਥ ਅਫਰੀਕਾ ਸਵੇਰੇ 5 ਵਜੇ ਔਰ SBS ਔਨ ਡਿਮਾਂਡ ਦੇ ਉੱਤੇ ਲਾਈਵ ਅਤੇ ਫ੍ਰੀ ਤੁਸੀਂ ਸਟ੍ਰੀਮ ਕਰ ਸਕਦੇ ਹੋ ਫੀਫਾ ਵਰਲਡ ਕੱਪ। ਆਓ ਅੱਗੇ ਵਧਦੇ ਹਾਂ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਅਨਿਸ਼ਚਿਤਤਾ ਜੀ ਆ ਰਹੀ ਹੈ, ਵਧਣਗੀਆਂ ਘਟਣਗੀਆਂ, ਸਟੇਟ ਆਫ ਹਾਰਮੋਜ਼ ਫਿਰ ਤੋਂ ਬੰਦ ਹੋ ਗਿਆ ਹੈ, ਫਿਰ ਤੋਂ ਲੜਾਈ ਸ਼ੁਰੂ ਹੋ ਗਈ ਹੈ। ਸੋ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਈਵੀਜ਼ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵੱਧ ਰਹੀ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਆਓ ਆਸਟ੍ਰੇਲੀਆ ਐਕਸਪਲੇਨਡ ਦਾ ਐਪੀਸੋਡ ਸੁਣਦੇ ਹਾਂ।
1: ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
2: ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਹਾਜ਼ਰੀਨ, ਕੀ ਤੁਸੀਂ ਈਂਧਨ ਦੀਆਂ ਕੀਮਤਾਂ ਵਿੱਚ ਹਾਲੀਆ ਅਸਥਿਰਤਾ ਅਤੇ ਭਵਿੱਖ ਵਿੱਚ ਵਧਣ ਵਾਲੀਆਂ ਕੀਮਤਾਂ ਦਾ ਅਸਰ ਮਹਿਸੂਸ ਕਰ ਰਹੇ ਹੋ ਅਤੇ ਇਲੈਕਟ੍ਰਿਕ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ। EVs ਦੀ ਵਿਕਰੀ ਵੱਧ ਰਹੀ ਹੈ ਅਤੇ ਸਰਕਾਰੀ ਪ੍ਰੋਤਸਾਹਨ ਵੀ ਇਸ ਬਦਲਾਅ ਨੂੰ ਤੇਜ਼ ਕਰ ਰਹੇ ਹਨ, ਪਰ ਆਸਟ੍ਰੇਲੀਆ ਦੇ ਡਰਾਈਵਰਾਂ ਲਈ ਇਹ ਤਬਦੀਲੀ ਕਿੰਨੀ ਕੁ ਵਿਹਾਰਕ ਹੈ, ਜਾਣਦੇ ਹਾਂ ਅੱਜ ਦੀ ਇਸ ਆਸਟ੍ਰੇਲੀਆ ਐਕਸਪਲੇਨ ਦੇ ਐਪੀਸੋਡ ਦੇ ਵਿੱਚ। ਇਲੈਕਟ੍ਰਿਕ ਵਾਹਨ ਜਾਂ EVs ਈਂਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ ਚੜਾਅ ਕਾਰਨ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਉਦਯੋਗਿਕ ਅੰਕੜਿਆਂ ਮੁਤਾਬਕ ਅਪ੍ਰੈਲ 2026 ਵਿੱਚ ਆਸਟ੍ਰੇਲੀਆ ਵਿੱਚ ਵਿਕਣ ਵਾਲੇ ਹਰ 6 ਵਾਹਨਾਂ ਵਿੱਚੋਂ ਲਗਭਗ

0: Knock, knock, Capital One Bank guy.
1: Wow, Charles Barkley?
0: I just moved into the neighborhood. Can I borrow some Wi-Fi?
1: Sure, Chuck. That's what the Capital One Cafe is here for, open 7 days a week.
0: Oh, can I use your ATM? My dog Walker only takes cash.
1: Anything for a neighbor.
0: Can I try the cash phrase?
1: Sure, take it for a spin.
0: There's no fees and minimums on Capital One checking accounts.
1: Nice, Chuck. I'll take it from here. Capital One, what's in your wallet?
2: Terms apply. Visit CapitalOne.com/bankguy for details. Capital One and a member FDIC.
3: ਕਹਿੰਦੇ ਹਨ ਕਿ EVs ਵਿੱਚ ਸ਼ੁਰੂਆਤੀ ਨਿਵੇਸ਼ ਅਜੇ ਵੀ ਪੈਟਰੋਲ ਅਤੇ ਡੀਜ਼ਲ ਕਾਰਾਂ ਨਾਲੋਂ ਵੱਧ ਹੈ। ਹਾਲਾਂਕਿ ਵੱਧਦੀ ਮੰਗ ਅਤੇ ਵੱਧ ਚੋਣਾਂ ਕਾਰਨ ਕੀਮਤਾਂ ਵਿੱਚ ਕਮੀ ਆਈ ਹੈ।
4: We are starting to see more variety of models of different sizes and affordability levels. You know, 3-4 years ago, we would struggle to find an EV for less than $50,000. Nowadays, they're in the 30, mid-30 range. And with government incentives as well, they can be even cheaper. But there is that premium.
3: ਦੋਸਤੋ, ਈਵੀ ਖਰੀਦਣ ਸਮੇਂ ਉਪਲਬਧ ਪ੍ਰੋਤਸਾਹਨਾਂ ਬਾਰੇ ਜਾਣਨ ਲਈ ਆਪਣੇ ਰਾਜ ਜਾਂ ਖੇਤਰੀ ਸਰਕਾਰ ਨਾਲ ਸੰਪਰਕ ਕਰੋ। ਜਿਹੜੇ ਕਰਮਚਾਰੀ ਸੈਲਰੀ ਪੈਕੇਜਿੰਗ ਅਰੇਂਜਮੈਂਟਸ ਅਧੀਨ ਕੰਮ ਕਰਦੇ ਹਨ, ਉਹ ਈਵੀ ਲੀਜ਼ਿੰਗ ਉੱਤੇ ਟੈਕਸ ਛੋਟ ਦਾ ਲਾਭ ਵੀ ਲੈ ਸਕਦੇ ਹਨ। ਰਾਇਲ ਆਟੋਮੋਬਾਈਲ ਕਲੱਬ ਆਫ ਵੈਸਟਰਨ ਆਸਟ੍ਰੇਲੀਆ ਵਿੱਚ ਵਹੀਕਲਸ ਐਂਡ ਫਿਊਲ ਦੇ ਮੈਨੇਜਰ ਐਲੈਕਸ ਫੋਰੈਸਟ ਇਸ ਦੀ ਵਿਆਖਿਆ ਕੁਝ ਇਸ ਤਰ੍ਹਾਂ ਕਰਦੇ ਹਨ।
5: So if you have a novated lease, you can get a discount on the fringe benefits tax. So that can save you quite some thousands of dollars annually over, say, a 5-year lease period. And would leave it up to the consumers to go and see whether a novated lease would suit them.
3: Petrol ate diesel karan de mukable EVs nu chalaun da kharcha ghat hunda hai. Andaaza hai ke driver har saal eendan utte 70% tak ate servicing kharchyan utte 40% tak bachat kar sakde han te professor Dia dasde han ke is da asal matlab ki hai.
4: Electricity is much cheaper than petrol per kilometer. We don't have to rely on importing it like

0: advertising.
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: EV ਦੀ ਕੇਬਲ ਨੂੰ ਸਧਾਰਨ ਘਰੇਲੂ ਪਾਵਰ ਆਊਟਲੈਟ ਵਿੱਚ ਲਗਾਉਣਾ ਹੀ ਕਾਫੀ ਹੁੰਦਾ ਹੈ.
4: So if you have off-street parking and a power point in your garage or carport, you can definitely charge it using that power cable. And it tends to suit people who don't need to drive too far, so under 100 k's a day. But if you're having to drive much further daily, do long trips and use more battery power, you're going to need to replace that overnight and comfortably. And that's where a home charger does come into play.
3: ਕਿਉਂਕਿ ਆਸਟ੍ਰੇਲੀਆ ਵਿੱਚ ਈਵੀਜ਼ ਨੂੰ ਆਏ ਹੋਏ 20 ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ, ਇਸ ਲਈ ਸੈਕਿੰਡ ਹੈਂਡ ਮਾਰਕੀਟ ਅਜੇ ਵੀ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ. ਫਿਰ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਵਰਤੇ ਹੋਏ ਈਵੀਜ਼ ਪ੍ਰਤੀ ਖਰੀਦਦਾਰਾਂ ਦਾ ਭਰੋਸਾ ਵਧਿਆ ਹੈ ਅਤੇ ਉਹਨਾਂ ਦੀ ਰੀਸੇਲ ਵੈਲਿਊ ਹੁਣ ਲਗਭਗ ਪੈਟਰੋਲ ਵਾਹਨਾਂ ਦੇ ਬਰਾਬਰ ਪਹੁੰਚ ਰਹੀ ਹੈ. ਤੇ ਦੋਸਤੋ, ਕਿਸੇ ਵੀ ਨਵੇਂ ਵਾਹਨ ਵਾਂਗ ਈਵੀ ਖਰੀਦਣ ਸਮੇਂ ਆਫਟਰ ਸੇਲ ਸਪੋਰਟ ਅਤੇ ਸਰਵਿਸਿੰਗ ਆਪਸ਼ਨਸ ਬਾਰੇ ਜਾਣਕਾਰੀ ਲੈਣੀ ਮਹੱਤਵਪੂਰਨ ਹੈ. ਸੰਭਾਵੀ ਈਵੀ ਖਰੀਦਦਾਰਾਂ ਨੂੰ ਬੈਟਰੀ ਵਾਰੰਟੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ. ਫੋਰੈਸਟ ਕਹਿੰਦੇ ਹਨ ਕਿ ਈਵੀ ਮਾਰਕੀਟ ਵਿੱਚ ਵਧਦੀ ਮੁਕਾਬਲੇਬਾਜ਼ੀ ਦਾ ਫਾਇਦਾ ਆਖਰਕਾਰ ਖਪਤਕਾਰਾਂ ਨੂੰ ਮਿਲ ਰਿਹਾ ਹੈ.
4: Fortunately for consumers, we have around sort of 60 or so brands in the market at the moment. So doing your research, not just car reviews, but finding out what people really think of what the ownership experience is like, making sure you know exactly what you're getting for the price that you want to pay and that it suits your needs as well.
3: Dosto, Australia Experience di ladi tehet Fuel in Focus da ਇਹ ਵਾਲਾ ਐਪੀਸੋਡ ਤੁਹਾਨੂੰ ਕਿਹੋ ਜਿਹਾ ਲੱਗਿਆ? ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਓ. ਈਮੇਲ ਕਰ ਸਕਦੇ ਹੋ punjabi.program@sbs.com.au ਤੇ. ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ. ਸੁਣਦੇ ਰਹੋ SBS ਪੰਜਾਬੀ.
5: ਸੋ ਕੀ ਤੁਹਾਡੇ ਕੋਲ ਵੀ EV ਹੈ ਜੀ? ਕਿ ਤੁਸੀਂ ਵੀ ਇਲੈਕਟ੍ਰਿਕ ਵਹੀਕਲ ਚਲਾਉਂਦੇ ਹੋ ਜਾਂ ਫਿਰ ਹਾਈਬ੍ਰਿਡ ਜਾਂ ਫਿਰ ਪੈਟਰੋਲ ਔਰ ਡੀਜ਼ਲ, ਇਹ ਵੀ ਦੱਸਿਓ ਜ਼ਰੂਰ. ਫਿਲਹਾਲ ਆਓ ਸੁਣਦੇ ਹਾਂ ਜੀ ਸਾਡਾ ਅਗਲਾ ਗਾਣਾ, ਪੈਂਡਾ ਉਮਰਾਂ ਦਾ.

ਸੋ ਸਾਨੂੰ ਇਧਰ ਅਮਰ ਜੀ ਦਾ ਮੈਸੇਜ ਆ ਚੁੱਕਾ ਹੈ, ਕਹਿ ਰਹੇ ਨੇ ਕੀ ਹਾਲ ਚਾਲ ਨੇ ਪੁਨੀਤ ਵੀਰੇ, ਬਹੁਤ ਵਧੀਆ ਸ਼ੋਅ ਐਜ਼ ਆਲਵੇਜ਼, ਇੰਜੋਏ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਔਰ ਹੁਣ ਮੈਨੂੰ ਯਾਨੀ ਕਿ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ ਤੇ ਸੁਣਦੇ ਰਹੋ SBS ਪੰਜਾਬੀ ਔਰ ਖੁਸ਼ ਰਹੋ ਜੀ।